ਏਕਮ ਜਾਤ ਨਾਨਕ ਨਾਵੈ ਬਾਜ ਸਨਾਤੋ ਰਾ ਗੁਜਰੀ ਮਹੱਲਾ ਚੌਥਾ ਕਰਕੇ ਜਾਣੋ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੋ ਹਮਕੀ ਦੇ ਕਿਰਨੋ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਮ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਪੋਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ

ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਰਜਣ ਹਰਾਉ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰਾਉ ਹਰੇ ਆਪੇ ਠਾਕੁਰੂ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅੱਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤੈਨੂੰ ਕੁਰਬਾਨਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ

ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰਜੇ ਬੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪੇ

ਮਹੱਲਾ ਚੌਥਾ ਤੂੰ ਕਰਤਾ ਸਚਿਆਰੂ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤ ਨੂੰ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਰੀ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤੋ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ

ਕਰ ਦਾਸ ਜਾਣਦਾ ਹੱਥ ਉਬਾਰੂ ਹਮਰੇ ਸਭਰਨ ਸੰਘਾਰੂ ਪ੍ਰਥਮ ਧਰੋ ਭਗਵਤ ਕੋ ਧਿਆਨ ਲਾਓ ਬਹੁਰ ਕਰੋ ਕਵਿਤਾ ਵਿਦਵਾਨਾ ਕ੍ਰਿਸ਼ਨ ਜਥਾ ਮਤ ਚਿਤ੍ਰ ਚਾਰੋ ਚੂਕ ਹੋਏ ਕਵਲ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾਂ ਸੋ ਕਹੋ ਜਗ ਮਾਹੀ ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਖ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਵਿਚਾਰ ਕਛ ਨਾਹੀ ਜਲ ਤੇ ਉਪਿਤ ਰੰਗ ਜਉ ਜਲ ਹੀ ਬਿਕਾ ਸਮਾਏ ਦੋਹਰਾ

ਕਬਾਤ ਦੋਹਰਾ ਠਾੜ ਪਇਓ ਮੈਂ ਜੋੜ ਕਰ ਬਚਨ ਕਹਾ ਸਰ ਨਿਆਏ ਪੰਥ ਚਲ ਤਵ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ

ਅੰਤੰਦੋ ਰਖ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਮ ਮਹਿ ਸੋ ਕੋਟਿੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇ ਸੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇ ਤੋ ਸੁਰਗ ਵਾਸ ਰਗਬਰ ਕਰਾਉ ਸਗਰੀ ਪੁਰੀ ਸਮੇਤੋ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੇ ਦੁਖ ਪਾਪ ਤੇ ਨਿਕਟ ਨਾਵੇ ਬਿਸਨ ਭਗਤ ਕੀ ਫਲ ਹੋਈ ਆਦਮੀ ਆ ਸਭ ਸਕਨ ਕੋਈ ਸੰਮਤ ਸਤਰਾ ਸਹਸ

ਆਧਾਰੁ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਰੇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਥਾਰੀਆਂ ਪੰਚ ਦੂਤ ਵਸ ਕੀਤੇ ਕਾਲ ਕੰਟ ਕੁਮਾਰ

ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੁਰੇ ਮੁੰਡਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਤਾ ਦਹਾਰੋ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਨ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਹੋਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਤੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ

ਉਧਰ ਮਾਹੇ ਸੁਣ ਕੈ ਜਮ ਕੇ ਦੂਤੋ ਨਾ ਤੇਰਾ ਛੱਡ ਜਾਹੇ ਭਾਉ ਜਲ ਬਿਖਮਸ ਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨੋ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਈ ਨ ਜਾਏ ਜਿਆ ਮਤ ਦਿਆ ਹੈ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣ ਜਿਹਾ ਜਪ ਗੁਰ ਨਵੋ ਨੇਤਰੀ ਸਤਿਗੁਰ ਪੇਖਣਾ ਸਵਣੀ ਸੁਣਨਾ ਗੁਣਾ ਸਤਿਗੁਰ ਸੇਤੀ ਰਤਿਆ ਦਰਗ ਪਾਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਧੰਨ ਧੰਨ ਸਾਹਿਬ ਸਰਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਸਤਿਗੁਰ ਕਿਰਪਾ ਕਾਰਨ ਆਪਣਾ ਸੀਸਾਂ ਭਰਿਆ ਹੱਥ ਸਾਡੇ ਸਾਰਿਆਂ 'ਤੇ ਬਣਾ ਕੇ ਰੱਖਣ। ਆਓ ਹੁਣ ਸਰਵਣ ਪ੍ਰੀਏ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: من ورا الناس اللي عندهم ولا مش من ورا
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਯੋਗ ਨ ਭਗਵੀ ਕੱਪੜੀ ਯੋਗ ਨ ਮੈਲੇ ਵੇਸੋ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਾ ਉਪਦੇਸੋ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਾ ਉਪਦੇਸੋ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ

प्रतख गुरु निस्तारे गुरबाणी कह सेवक जन माना

ਫਰਮਾਨ ਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ। ਧੰਨ ਸਤਿਗੁਰੂ ਸਿੱਖੀ ਦੇ ਮੋਢੀ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦਿਹਾੜੇ ਨੇ ਜੋ ਅੱਜ, ਉਹਨਾਂ ਨੂੰ ਸਮਰਪਿਤ ਸ਼ਬਦ ਕੀਰਤਨ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਸਾ ਸੁੰਦਰ ਜੀਵਨ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਤਿੰਨੋਂ ਤਰ੍ਹਾਂ ਦੇ ਪੂਰਨ ਗੁਰੂ ਅਵਤਾਰ ਅਤੇ ਸੁਧਾਰਕ ਹਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤਿੰਨੋਂ ਹੀ ਵੱਲ ਸੰਸਾਰ ਨੂੰ ਸਿਖਾਏ ਨੇ, ਬੇਅੰਤ ਗੁਣ ਨੇ, ਬਿਆਨ ਨਹੀਂ ਹੁੰਦੇ ਸਤਿਗੁਰਾਂ ਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੁਰਤ ਸੰਭਾਲਦਿਆਂ ਹੀ ਆਪ ਜੀ ਨੇ ਪ੍ਰਗਟ ਹੋਣ ਤੋਂ ਹੀ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ। ਇਹ ਵੀ ਜਨਮ ਸਾਖੀ ਵਾਲੇ ਮੰਨਦੇ ਨੇ, ਇੱਕ ਉਂਗਲ ਖੜੀ ਸੀ ਜਿਸ ਵੇਲੇ ਆਗਮਨ ਹੋਇਆ ਪ੍ਰਗਟ ਹੋਏ ਸੀ, ਇੱਕ ਉਂਗਲ ਖੜੀ ਸੱਚੇ ਪਾਤਸ਼ਾਹ ਜੀ, ਇੱਕ ਦੇਵ ਪਾਤਸ਼ਾਹ, ਇੱਕ ਨਿਰੰਕਾਰ ਦੀ ਪਾਸ਼ਨਾ ਕਰਾਉਣੀ ਹੈ, ਇੱਕ ਦੇਵ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਦੇ ਵਿੱਚ ਬਚਪਨ ਮਹਾਰਾਜ ਜੀ ਦਾ ਬਤੀਤ ਹੋਇਆ ਹੈ। ਖੇਡਾਂ ਵੀ ਖੇਡੀਆਂ ਨੇ ਤਾਂ ਉਹ ਵੀ ਧਾਰਮਿਕ। ਸੱਚੇ ਪਾਤਸ਼ਾਹ ਜੀ ਨੇ ਖੇਡਦਿਆਂ ਵੀ ਧਰਮ ਸਿਖਾਇਆ ਹੈ, ਬੱਚਿਆਂ ਨੂੰ ਬਿਠਾ ਲੈਂਦੇ ਸੀ, ਇੰਨੇ ਸੋਹਣੇ ਬਚਨ ਡੂੰਘੇ ਕਰਦੇ ਸੀ, ਸਿਮਰਨ ਕਰਾਉਂਦੇ ਸੀ, ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ। ਇਹ ਵੀ ਜਨਮ ਸਾਖੀ ਵਾਲਾ ਲਿਖਦਾ ਹੈ। ਫਿਰ ਜਿਵੇਂ ਜਿਵੇਂ ਵੱਡੇ ਹੋਏ ਵਿਦਿਆਦਿਕ ਦੇ ਪ੍ਰਬੰਧ ਕੀਤੇ ਗਏ, ਲੇਕਿਨ ਉਸਤਾਦਾਂ ਨੂੰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਨਿਹਾਲ ਕੀਤਾ ਹੈ। ਫਿਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਜਿਹੜਾ ਅੱਜ ਪੁਰਬ ਆ ਦਿਨ ਆ, ਜੋ ਬਟਾਲਾ ਗੁਰਦੁਆਰਾ ਡੇਰਾ ਸਾਹਿਬ ਆ ਜਿੱਥੇ ਆਪ ਜੀ ਦਾ ਆਨੰਦ ਕਾਰਜ ਹੋਇਆ ਸੀ, ਇੱਕ ਪਾਸੇ ਸਥਾਨ ਆ ਥੋੜ੍ਹਾ ਜਿਹਾ ਕੰਧ ਸਾਹਿਬ, ਦੋ ਸਥਾਨ ਨੇ ਆਪ ਜੀ ਦੇ ਇੱਥੇ, ਉਂਝ ਤਿੰਨ ਨੇ। ਬਾਰ ਬਾਰ ਅਚਲ ਸਾਹਿਬ ਆ ਜਿੱਥੇ ਯੋਗੀਆਂ ਨਾਲ ਸ਼ਿਵਰਾਤਰੀ ਦੇ ਮੇਲੇ ਅਤੇ ਪੰਜਵੀਂ ਉਦਾਸੀ ਅਖੀਰ 'ਤੇ ਚਰਚਾ ਹੋਈ ਸੀ, ਲੰਬੀ ਅਤੇ ਵੱਡੀ ਅਖੀਰਲੀ ਚਰਚਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਿੰਨ ਸਥਾਨ ਨੇ ਉਹ ਬਟਾਲੇ ਦੇ ਵਿੱਚ ਕੁੱਲ। ਧੰਨ ਉਹ ਧਰਤੀ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਕੇ ਪਾਂਧੇ ਨੂੰ ਨਿਹਾਲ ਕੀਤਾ ਸੀ। 9 ਸਾਲ ਦੀ ਉਮਰ ਵਿੱਚ ਫਿਰ ਜਨਿਊ ਪਾਉਣ ਤੋਂ ਬ੍ਰਾਹਮਣ ਇਨਕਾਰ ਕਰਕੇ, ਸੱਚਾ ਅਤੇ ਸੁੱਚਾ ਜਿਹੜਾ ਇਹੋ ਜਿਹਾ ਜਨੇਊ ਹੈ ਤਾਂ ਮੈਨੂੰ ਦੇ ਹਈ ਤਾਂ ਪਾਂਡੇ ਘੱਤ, ਨਾ ਇਹੋ ਤੁੱਠਾ, ਨਾ ਮਲ ਲੱਗਾ, ਨਾ ਇਹੋ ਜਲਾ, ਨਾ ਜਾਏ। ਧੰਨ ਸੋ ਨਾਨਕ ਨਾਨਕ, ਧੰਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ, ਦਇਆ ਕਪਾ ਸੂ ਸੰਤੋਖ ਸੂ ਜਤ ਗੰਢੀ ਸਤਵੱਠ। ਇਹੋ ਜਨੇਊ ਜੀ ਕਾ ਹੀ ਤਾਂ ਪਾਂਡੇ ਘੱਤ,
ਇਹ ਆਪ ਜੀ ਨੇ ਨਿਹਾਲ ਕੀਤਾ ਸੀ, ਨਹੀਂ ਪਾਇਆ ਸੀ। ਉਦੋਂ ਤੋਂ ਪਤਾ ਲੱਗ ਗਿਆ ਸੀ ਮਹਾਨ ਅਵਤਾਰੀ ਪੁਰਸ਼ ਨੇ ਵੱਖਰੇ ਅਸੂਲ ਦੇਣਗੇ, ਸੋਹਣਾ ਕੋਈ ਲਕਸ਼ ਧਰਮ ਚਲਾਉਣਗੇ, ਸੋਹਣਾ ਰਸਤਾ ਦੇਣਗੇ ਸੰਸਾਰ ਨੂੰ। ਪੰਡਿਤ ਨੇ ਅਨੁਮਾਨ ਲਾ ਲਿਆ ਸੀ, ਨਿਹਾਲ ਹੋ ਗਿਆ ਸੀ। ਇੰਨੀ ਛੋਟੀ ਉਮਰ ਵਿੱਚ ਇੰਨੀ ਸੁੰਦਰ ਬਾਣੀ ਬਿਨਾਂ ਰੋਕ ਤੋਂ, ਸੱਚੇ ਪਾਤਸ਼ਾਹ ਜੀ ਨੇ ਨਿਰਾਲਾ ਪੰਥ ਵੱਖਰਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਵਾਰਾਂ ਵਿੱਚ ਲਿਖਦੇ ਨੇ, ਨਿਰਮਲ ਉੱਜਲ ਪੰਥ ਸੱਚੇ ਪਾਤਸ਼ਾਹ ਜੀ ਨੇ ਚਲਾਇਆ। ਫਿਰ ਕੁਝ ਸਮੇਂ ਬਾਅਦ ਸੁਲਤਾਨਪੁਰ ਆਪ ਜੀ ਆ ਗਏ, ਸੱਚਾ ਸੌਦਾ ਕੀਤਾ ਸੀ। ਖਰਾ ਸੌਦਾ ਕਰਨ ਤੋਂ ਬਾਅਦ ਸੁਲਤਾਨਪੁਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀਖਾਨਾ ਚਲਾਇਆ। ਕਈਆਂ ਲਿਖਿਆ ਸ਼ਾਦੀ ਜਿਹੜੀ ਹੈ ਇਹ ਤਲਵੰਡੀ ਹੋ ਗਈ ਸੀ, ਬਾਅਦ 'ਚ ਗਏ ਨੇ, ਪਰ ਜਨਮ ਸਾਖੀ ਵਾਲਾ ਤਾਂ ਇਹ ਲੱਗਦਾ ਵੀ ਸੁਲਤਾਨਪੁਰ ਤੋਂ ਹੀ ਮਹਾਰਾਜ ਦੀ ਬਰਾਤ ਬਟਾਲੇ ਗਈ ਹੈ। ਸੁਲਤਾਨਪੁਰ ਪਹਿਲਾਂ ਮੋਦੀਖਾਨਾ ਚਲਾਇਆ, ਉੱਥੇ ਸ਼ਾਦੀ ਹੈ। ਸਰੀਕਾ ਕਬੀਲਾ ਜਿੰਨਾ ਸੀ, ਮਾਤਾ ਪਿਤਾ ਨਾਨਕ

ਸੁਖਦੇਵ ਸਾਹਿਬ ਮਹਾਰਾਜ ਜੀ ਦੀ ਸਗਾਈ ਆਈ ਹੈ ਇਹ ਪੱਖੋਂ ਕੇ ਰੰਧਾਵਾ ਗੋਦ ਦਾ, ਪੱਖੋਂ ਕੇ ਪਿੰਡ ਆ ਬਟਾਲੇ ਕੋਲ, ਪਿੰਡ ਤੇ ਉਹਨਾਂ ਦਾ ਉਸ ਬਾਬਾ ਮੂਲ ਚੰਦ ਜੀ ਦਾ, ਬਾਬਾ ਮੂਲ ਚੰਦ ਜੀ ਦੀ ਸਪੁੱਤਰੀ, ਵੱਡੀ ਸਪੁੱਤਰੀ ਮਾਤਾ ਸੁਲੱਖਣੀ ਜੀ, ਮਾਤਾ ਚੰਦੋ ਰਾਣੀ ਜੀ ਸੱਸ ਦਾ ਨਾਮ, ਇਹਨਾਂ ਦੇ ਗ੍ਰਹਿ ਵਿਖੇ ਸਗਾਈ ਆਈ ਤੇ ਰਿਸ਼ਤਾ ਤੈਅ ਹੋਇਆ। ਸੁਲਤਾਨਪੁਰ ਹੀ ਲਿਖਦੇ ਨੇ ਅਈਆ ਜੈ ਰਾਮ ਜੀ ਦੇ ਦੇਖ ਰੇਖ ਹੇਠ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਾਦੀ ਦਾ ਦਿਨ ਨਿਯਤ ਹੋਇਆ। ਤਲਵੰਡੀ ਤੋਂ ਮਾਤਾ ਪਿਤਾ ਆਪਣਾ ਸ਼ਰੀਕਾ ਕਬੀਲਾ ਸਾਰਾ ਸਜਾ ਫਬਾ ਕੇ ਬਰਾਤ ਦੇ ਰੂਪ ਵਿੱਚ ਲੈ ਕੇ ਆਏ ਨੇ। ਆਪ ਜੀ ਸੁਲਤਾਨਪੁਰ ਹੀ ਸਨ, ਹੋ ਸਕਦਾ ਹੈ ਉਦੋਂ ਉੱਥੇ ਪਹੁੰਚ ਗਏ ਹੋਣ, ਪਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਸੁਲਤਾਨਪੁਰ ਤੋਂ ਹੀ ਬਰਾਤ ਚੜ੍ਹੀ ਲਿਖਿਆ। ਅੱਜ ਵੀ ਉਸੇ ਤਰ੍ਹਾਂ ਹੀ ਹੁੰਦਾ ਵਾ ਇਹ ਜੋੜ ਮੇਲਾ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਤਾਂ ਇਹ ਕਿਹਾ ਵੀ ਕਿਸੇ ਨਾਲ ਵਿਤਕਰਾ ਨਹੀਂ, ਆਪ ਜੀ ਸਭ ਦੇ ਹਰਮਨ ਪਿਆਰੇ ਸੀ, ਹਰ ਇੱਕ ਦੇ ਦੁੱਖ ਦਾਰੂ ਬਣਦੇ ਸੀ, ਦੁੱਖ ਦਾ ਦਾਰੂ ਬਣਦੇ ਸਨ, ਹਰ ਇੱਕ ਦੇ ਹਰਮਨ ਪਿਆਰੇ ਸੀ। ਇਸ ਕਰਕੇ ਸਭ ਕੋਈ ਊਚ ਨੀਚ ਸਭ ਜਾਤਾਂ ਦੇ ਲੋਕ ਤਿਆਰ ਹੋਏ ਸੀ ਆਪ ਜੀ ਦਾ ਵਿਆਹ ਵੇਖਣ, ਤਾਂ ਸੱਚੇ ਪਾਤਸ਼ਾਹ ਜੀ ਨੇ ਸਭ ਭੇਖਾਂ ਦੇ ਲੋਕ ਲੈ ਕੇ ਗਏ, ਜਿਹਦੇ ਵਿੱਚ ਉੱਚੀ ਜਾਤ ਦੇ ਵੀ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਸ਼ੂਦਰ ਆਦਿ ਸਾਰੇ ਸੀ। ਸਾਰਿਆਂ ਨੂੰ ਬਰਾਤ ਵਿੱਚ ਲੈ ਗਏ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ, ਇਹੀ ਕਿਹਾ ਸਾਡਾ ਆਈ ਪੰਥ ਇਹੋ ਹੀ ਹੈ, ਯੋਗੀਆਂ ਨੂੰ ਸਾਰਿਆਂ ਦੇ ਜਮਾਤੀ ਬਣਾਉਣਾ ਹੈ, ਸਾਰਿਆਂ ਨਾਲ ਲੈ ਕੇ ਚੱਲਣਾ ਹੈ। ਆਪਾਂ ਜਪਜੀਤ ਸਾਹਿਬ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਬੜੀ ਫੱਬ ਕੇ ਘੋੜਿਆਂ ਹਾਥੀਆਂ ਨਾਲ, ਇੱਥੋਂ ਤੱਕ ਲਿਖਿਆ ਊਠ ਬੜੇ ਸ਼ਿੰਗਾਰੇ ਹੋਏ ਸੀ, ਸੱਚੇ ਪਾਤਸ਼ਾਹ ਦੀ ਬਰਾਤ ਚੜ੍ਹੀ ਹੈ ਪੂਰੀ ਸ਼ਾਨੋ ਸ਼ੌਕਤ ਨਾਲ। ਬੜੇ ਪੈਸੇ ਬਾਬਾ ਕਲਿਆਣ ਦਾਸ ਜੀ ਨੇ, ਬਾਬਾ ਕਾਲੂ ਜੀ ਨੇ ਸੁੱਟੇ ਵਾਰੇ ਸੀ, ਬੜੀ ਖੁਸ਼ੀ ਮਨਾਈ ਸੀ। 20 ਪਿੰਡਾਂ ਦੇ ਪਟਵਾਰੀ ਸੀ ਉਹ ਰਾਜੇ ਦੇ, ਉਹ ਛੋਟਾ ਮੁਰਾਤਬਾ ਨਹੀਂ, ਬੜੇ ਅਮੀਰ ਸਨ ਬਾਬਾ ਕਾਲੂ ਜੀ, 20 ਪਿੰਡਾਂ ਦੇ ਪਟਵਾਰੀ ਉਸ ਵੇਲੇ। ਸੋ ਇਉਂ ਸਾਧ ਸੰਗਤ ਜੀ ਜਦੋਂ ਬਰਾਤ ਬਟਾਲੇ ਪਹੁੰਚੀ ਹੈ ਤੇ ਉਸ ਵੇਲੇ ਮਹਾਰਾਜ ਦਾ ਲਿਬਾਸ ਜਿਹੜਾ ਸੀ ਦਸਤਾਰ ਤੇ ਬਹੁਤ ਫਬਾਈ ਸਜਾਈ ਹੋਈ ਸੀ, ਲੇਕਿਨ ਦੋ ਤਰ੍ਹਾਂ ਦਾ ਹੀ, ਸੰਸਾਰੀ ਵੀ ਸੀ ਤੇ ਤਿਆਗੀ ਵੀ ਸੀ ਲਿਬਾਸ, ਥੱਲੇ ਖੁੱਲਾ ਹੀ ਚੋਲਾ ਪਾਇਆ ਸੀ, ਨਾਲ ਵੀ ਐਸੇ ਗੁਰਮੁਖ ਸਨ। ਸਤ ਸੰਗਤ ਸਾਧ ਸੰਗਤ ਕਾਇਮ ਕੀਤੀ ਜਿਹਦੇ ਕਰਕੇ ਰੰਗ ਚੜਿਆ ਰਹਿੰਦਾ ਹੈ, ਸੰਸਾਰ ਵਿੱਚ ਰਹਿ ਕੇ ਹੀ, ਗ੍ਰਹਿਸਥ ਵਿੱਚ ਰਹਿ ਕੇ ਹੀ, ਉਹ ਸਾਧ ਸੰਗਤ ਆਪ ਜੀ ਦੇ ਨਾਲ ਸੀ, ਉਹਦਾ ਪੱਲਾ ਨਹੀਂ ਛੱਡਿਆ, ਭਾਵੇਂ ਅੱਜ ਅਤ ਖੁਸ਼ੀ ਦਾ ਦਿਨ ਸੀ। ਦਸਤਾਰ ਮਹਿਮਾ ਪ੍ਰਕਾਸ਼ ਲਿਖਦਾ ਵੀ ਬਹੁਤ ਸੁੰਦਰ ਫਬੀ ਹੋਈ ਸੀ, ਲੇਕਿਨ ਨਾਲ ਗੁਰਮੁਖ ਸੀ ਸਾਧੂ ਲਿਬਾਸ ਵਿੱਚ, ਇਹ ਵੇਖ ਕੇ ਹੀ ਰੌਲਾ ਪਿਆ ਸੀ, ਇਹ ਕੀ ਗਲਤ ਹੋ ਗਿਆ ਵਾ, ਕਈਆਂ ਸ਼ੰਕਾ ਕੀਤੀ ਸੀ, ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀ। ਤਾਂ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਸਾਡੇ ਨਿਯਮ ਵੱਖਰੇ ਨੇ, ਅਸੀਂ ਅੱਗ ਦੇ ਦੁਆਲੇ ਵੀ ਲਾਵਾਂ ਨਹੀਂ ਲੈਣੀਆਂ, ਅਸੀਂ ਅਗਨੀ ਦੇ ਪੁਜਾਰੀ ਨਹੀਂ, ਤੱਤਾਂ ਦੇ ਅਸੀਂ ਇੱਕ ਅਕਾਲ ਦੇ ਪਾਸ਼ਕ ਹਾਂ, ਜੋ ਪ੍ਰਕਿਰਤੀ ਦਾ ਮਾਲਕ, ਪੰਜਾਂ ਤੱਤਾਂ ਦਾ, ਹਵਾ, ਅਗਨੀ, ਪਾਣੀ, ਧਰਤੀ, ਆਕਾਸ਼, ਜੋ ਇਹਨਾਂ ਦਾ ਵੀ ਮਾਲਕ, ਇਹਨਾਂ ਨੂੰ ਸਾਜਣ ਵਾਲਾ ਵਾ, ਪ੍ਰਕਿਰਤੀ ਦਾ ਮਾਲਕ ਹੈ, ਚੰਦਰਮਾ ਸੂਰਜ ਨੂੰ ਜੋ ਜੋਤ ਦਿੰਦਾ ਹੈ, ਪ੍ਰਕਾਸ਼ ਸਰੂਪ ਆਪ ਅਕਾਲ ਪੁਰਖ ਜਿਹਨੇ ਪਾਵਰ ਦਿੱਤੀ, ਦਿਨ ਰਾਤ ਬਣਾਏ ਨੇ, ਕੁਦਰਤ ਦਾ ਮਾਲਕ, ਅਸੀਂ ਉਹਦੇ ਪਾਸ਼ਕ ਹਾਂ, ਅਸੀਂ ਬੇਦੀ ਦੁਆਲੇ, ਅੱਗ ਦੇ ਦੁਆਲੇ ਫੇਰੇ ਨਹੀਂ ਲਵਾਂਗੇ ਸੱਚੇ ਪਾਤਸ਼ਾਹ। ਹੁਣ ਪੰਡਿਤ ਜਿਹੜੇ ਆਏ ਸੀ ਉੱਥੇ, ਉਹ ਵੀ ਪਹਿਲਾਂ ਹੀ ਜਾਣਦੇ ਵੀ ਇਹਨਾਂ ਪਹਿਲਾਂ ਜਨੇਊ ਨਹੀਂ ਪਾਇਆ, ਵੱਖਰਾ ਆਪਣਾ ਉਪਦੇਸ਼ ਦਿੱਤਾ ਵਾ, ਉਹਨਾਂ ਦੇ ਅੰਦਰ ਪਹਿਲਾਂ ਹੀ ਖੁੰਦਕ ਸੀ, ਉਹਨਾਂ ਵੀ ਰੌਲਾ ਪਾਇਆ ਵੀ ਇਹਨਾਂ ਦੀ ਬਰਾਤ ਮੁੜ ਜਾਵੇ, ਨਿਰਾਦਰ ਹੋਵੇ, ਇਹ ਕਿਹੜੀ ਗੱਲ ਆ, ਵੈਦਿਕ ਰੀਤਾਂ ਕਿਉਂ ਨਹੀਂ ਕਰਨੀਆਂ, ਵੈਦਿਕ ਰਸਮਾਂ,

ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਨੇ। ਸੱਚੇ ਪਾਤਸ਼ਾਹ ਦਾ ਇਸ ਕਰਕੇ ਵਿਰੋਧ ਹੋਇਆ ਸੀ, ਫਿਰ ਸੰਕੀਮ ਬਣਾਈ ਗਈ ਵੀ ਉਹ ਕੰਧ ਕੋਲ ਬਿਠਾ ਦਿਓ, ਕੱਚੀ ਜਿਹੜੀ ਡਿੱਗਣ ਵਾਲੀ ਉੱਲਰੀ ਹੋਈ ਹੈ ਉੱਥੇ ਸੁੱਟ ਦਿਓ। ਉੱਤੇ ਇਹ ਵੀ ਲਿਖਿਆ ਸਾਖੀਕਾਰਾਂ 'ਤੇ, ਉੱਥੇ ਮਹਾਰਾਜ ਜੀ ਦਾ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਫਿਰ ਕਹਿਣ ਲੱਗੇ ਸਾਰੇ ਇੱਕੋ ਜਿਹਨੂੰ ਇੱਕ ਥਾਂ ਛਕਾਉਣਾ ਵਾ। ਮਹਾਰਾਜ ਨੇ ਕਿਹਾ ਬਿਲਕੁਲ, ਅਸੀਂ ਸਾਰਿਆਂ ਨਾਲ ਬੈਠ ਕੇ ਹੀ ਛਕਾਂਗੇ। ਸਾਰਿਆਂ ਨੂੰ ਪੰਗਤੀਆਂ ਲਾ ਕੇ, ਜੋ ਊਚ ਨੀਚ, ਜੋ ਸਾਰੇ ਜਾਤਾਂ ਦੇ ਲੋਕ ਨਾਲ ਆਏ ਸੀ, ਪੁਰਸ਼ ਆਏ ਸਨ, ਇੱਕੋ ਥਾਂ ਹੀ ਭੋਜਨ ਛਕਾਇਆ ਗਿਆ ਬਿਨਾਂ ਵਿਤਕਰੇ ਦੇ, ਇੱਕ ਪੰਗਤੀ ਵਿੱਚ। ਸੰਗਤ ਅਤੇ ਪੰਗਤ ਦੀ ਸਾਂਝ ਮਹਾਰਾਜ ਜੀ ਨੇ ਚਲਾਈ ਸੀ ਉੱਥੇ। ਇਹ ਗੱਲ ਦਾ ਵੀ ਵਿਰੋਧ ਸੀ, ਦੁਖੀ ਸੀ ਲੋਕ ਕਈ, ਕਿਉਂਕਿ ਸਭ ਕੁਝ ਨਵਾਂ ਹੋ ਰਿਹਾ ਸੀ। ਸੱਚੇ ਪਾਤਸ਼ਾਹ ਨੂੰ ਉੱਥੇ ਹੀ ਪੰਗਤ ਕਹਿੰਦੇ, ਉੱਥੇ ਹੀ ਲਵਾ ਦਿਓ, ਫਿਰ ਕੰਮ ਨਿਬੇੜ ਦਿਆਂਗੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਾਈ ਇੱਕ ਆਈ ਸ਼ਰਧਾਲੂ, ਉਹਨੇ ਕਿਹਾ ਮਹਾਰਾਜ ਇੱਥੇ ਨਾ ਬੈਠੋ, ਕੰਧ ਡਿੱਗ ਪੂਗੀ। ਮਹਾਰਾਜ ਕਹਿੰਦੇ ਮਾਤਾ ਤੂੰ ਇਹਦਾ ਫਿਕਰ ਨਾ ਕਰ, ਕੰਧ ਦਾ ਇਹ ਕੰਧ ਤੇ ਸਦੀਆਂ ਤੱਕ ਰਵੇਗੀ, ਇਹ ਜੁਗੋ ਜੁਗ ਰਵੇਗੀ, ਇਹਨੂੰ ਕੋਈ ਨਹੀਂ ਸੁੱਟਣ ਵਾਲਾ। ਨਹੀਂ ਡਿੱਗੀ ਸੀ ਫਿਰ, ਪੰਜ ਸਦੀਆਂ ਤੋਂ ਵੱਧ ਤੇ ਹੁਣ ਸਮਾਂ ਹੋ ਗਿਆ ਵਾ, ਅੱਜ ਵੀ ਉਵੇਂ ਖੜੀ ਹੈ ਉਹ ਕੰਧ, ਕੱਚੀ ਕੰਧ। ਸੱਚੇ ਪਾਤਸ਼ਾਹ ਜੀ ਦੇ ਬੰਦਗੀ ਦਾ ਐਸਾ ਪ੍ਰਭਾਵ ਸੀ ਤੇ ਆਪ ਜੀ ਦਾ ਕੰਧਾ ਫਿਰ ਭਾਰਾ ਹੋ ਗਿਆ। ਜੋ ਕੰਧ ਨਹੀਂ ਡਿੱਗ ਸਕੀ ਫਿਰ ਪ੍ਰਭਾਵ ਪੈਣਾ ਹੀ ਸੀ। ਤਾਂ ਉਸ ਵੇਲੇ ਜਦੋਂ ਪੂਰਾ ਕੰਧਾ ਭਾਰਾ ਹੋ ਗਿਆ ਕੰਧ ਨਾ ਡਿੱਗਣ ਕਰਕੇ, ਫਿਰ ਸਾਰੇ ਨਿਆਉਣ ਲੱਗੇ। ਫਿਰ ਕਿਹਾ ਜੀ ਜਿਵੇਂ ਤੁਸੀਂ ਚਾਹੁੰਦੇ ਹੋ। ਜਦੋਂ ਕੋਈ ਪੰਡਿਤ ਆਇਆ ਹੀ ਨਹੀਂ ਰਖਾਲੂ ਮਹਾਰਾਜ ਦੇ ਫੇਰੇ ਕਰਨ ਵਾਸਤੇ, ਲਾਵਾਂ ਕਰਨ ਵਾਸਤੇ ਪੰਡਿਤ ਕੋਈ ਤਿਆਰ ਨਾ ਹੋਇਆ, ਤੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ, ਸਿੱਖ ਇਤਿਹਾਸਕਾਰ ਲਿਖਦੇ ਨੇ ਬਈ ਸ਼ਬਦ ਦੇ ਦੁਆਲੇ ਕਈਆਂ ਮੂਲ ਮੰਤਰ ਲਿਖਿਆ ਵਾ, ਇਹ 'ਚ ਦੋ ਰਾਮਾਂ ਨੇ ਵੀ ਮੂਲ ਮੰਤਰ ਜਿਹੜਾ ਬਾਣੀ 'ਤੇ ਉਚਾਰੀ ਹੈ ਸੁਰਤ ਸੰਭਾਲਦਿਆਂ, ਨਾਮ 'ਤੇ ਲਿਆ ਜਨਮ ਲੈਣ ਸਾਰ ਬੋਲੇ ਨੇ ਮਹਾਰਾਜ। ਫਿਰ ਉਸ ਤੋਂ ਬਾਅਦ ਉਸੇ ਵੇਲੇ ਚੁੱਪ ਹੋ ਗਏ। ਦਾਈ ਨੂੰ ਸਮਝ ਨਹੀਂ ਲੱਗੀ ਸੀ ਉਹਨਾਂ ਬੋਲਾਂ ਦੀ ਅਲਫਾਜ਼ਨ, ਕਿਉਂਕਿ ਉਹ ਆਮ ਸੀ, ਅਗਿਆਨ ਵਿੱਚ ਸੀ। ਪਰ ਇਹ ਜ਼ਰੂਰ ਉਹਨੇ ਕਿਹਾ ਸੀ ਵੀ ਬੋਲੇ ਆ ਜਿਵੇਂ ਸਿਆਣੇ ਬੰਦੇ ਬੋਲਦੇ, ਇਸ ਤਰ੍ਹਾਂ ਇਹਨਾਂ ਬਚਨ ਕੀਤੇ, ਮੈਂ ਹੈਰਾਨ ਹਾਂ, ਪਹਿਲੀ ਵਾਰ ਹੋਇਆ। ਸੋ ਹੱਸ ਕੇ ਮਿਲੇ ਨੇ ਮੈਨੂੰ, ਪਹਿਲੀ ਵਾਰ ਮੇਰੇ ਹੱਥਾਂ ਵਿੱਚ ਆਏ ਨੇ ਹੱਸ ਖਿੜਦੇ ਹੋਏ, ਖਿੜਾ ਦੇ ਵਿੱਚ। ਵਿਦਵਾਨ ਇਹ ਵੀ ਕਹਿੰਦੇ ਆ ਵੀ ਵਾਹਿਗੁਰੂ ਸ਼ਬਦ ਹੀ ਪਹਿਲਾਂ ਬੋਲਿਆ, ਉਹ ਆਪ ਨਿਰੰਕਾਰ ਦਾ ਸਰੂਪ ਸੀ, ਕੋਈ ਇਸ ਚਰਜ ਬਾਤ ਨਹੀਂ ਸਤਿਗੁਰਾਂ ਵਾਸਤੇ ਸੱਚੇ ਪਾਤਸ਼ਾਹ ਜੀ ਨੇ। ਪਰ ਇਹ ਹੈ ਵੀ ਮੂਲ ਮੰਤਰ ਅਕਾਲ ਪੁਰਖ ਨੂੰ ਗੁਰੂ ਧਾਰਨ ਕਰਕੇ ਵੇਈ ਨਦੀ ਵਿੱਚ ਚੁੱਭਾ ਲਾਇਆ ਵਾ, ਅਤੇ ਉਸ ਤੋਂ ਬਾਅਦ ਤੀਜੇ ਦਿਨ ਜਦੋਂ ਗੁਰਦੁਆਰਾ ਸੰਤ ਘਾਟ ਆ ਕੇ ਪ੍ਰਗਟ ਹੁੰਦੇ ਨੇ, ਨਿਰੰਕਾਰ ਦੇ ਦਰ ਤੋਂ ਮੁੜਦੇ ਹਨ, ਸੋ ਦਰ ਉਹਦੇ ਦਰ 'ਤੇ ਗਾ ਕੇ ਆਏ ਨੇ, ਤੂੰ ਦਰੀਆ ਉਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ, ਇਹ ਸ਼ਬਦ ਉਚਾਰੇ ਨੇ ਸਾਰੇ, ਤੂੰ ਬਹੁਤ ਵੱਡਾ ਦਰਿਆ ਵਾਂਗ ਵਿਸ਼ਾਲ ਆ, ਮੈਂ ਨਿੱਕੀ ਜਿਹੀ ਮਛਲੀ ਮੈਂ ਤੇਰਾ ਅੰਤ ਕੀ ਲੈ ਸਕਦਾ। ਸੱਚੇ ਪਾਤਸ਼ਾਹ ਉਦੋਂ ਗੁਰੂ ਧਾਰਨ ਕਰਕੇ ਅਕਾਲ ਪੁਰਖ ਨੂੰ ਜਗ ਦੀ ਮਰਜ਼ਾਦਾ ਜਿਹੜੀ ਸੀ, ਇਹ ਮੂਲ ਮੰਤਰ ਉਦੋਂ ਮਿਲਿਆ ਹੈ, ਉਦੋਂ ਲੈ ਕੇ ਆਏ, ਇਦੋਂ ਪਹਿਲਾਂ ਸ਼ਾਦੀ ਹੋ ਚੁੱਕੀ ਸੀ। ਇਹ ਸਵਾਲ ਆਉਂਦਾ ਇਸ ਕਰਕੇ, ਕਈਆਂ ਮੂਲ ਮੰਤਰ ਲਿਖਿਆ ਪਰ ਕਈਆਂ ਸ਼ਬਦ ਲਿਖਿਆ ਵਾ, ਵੀ ਸ਼ਬਦ ਤਾਂ ਬਾਣੀ ਤਾਂ ਸੀ ਨਾ, ਪਹਿਲਾਂ ਉਚਾਰਨ ਕੀਤੀ ਛੋਟੇ ਹੁੰਦਿਆਂ ਹੀ, ਪਾਂਧੇ ਨੂੰ ਵੀ, ਵੈਦ ਨੂੰ ਵੀ ਨਿਹਾਲ ਕੀਤਾ ਸੀ। ਸੱਚੇ ਪਾਤਸ਼ਾਹ ਜੀ ਨੇ ਪੰਡਿਤ ਨੂੰ ਵੀ, ਹਰਦਿਆਲ ਨੂੰ, ਜਨੇਊ ਪਾਉਣ ਵਾਲੇ ਨੂੰ ਵੀ, ਆਸਾ ਦੀ ਵਾਰ ਦਾ ਸਲੋਕ ਉਚਾਰ, ਸ਼ਬਦ ਸੀ, ਸ਼ਬਦ ਦੇ ਦੁਆਲੇ ਜਿਹੜਾ ਬਾਅਦ ਵਿੱਚ ਅੱਜ ਆਨੰਦ ਕਾਰਜ ਹੈ, ਉਸੇ ਆਨੰਦ ਕਾਰਜ ਦੀ ਨੀਂਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਰੱਖ ਦਿੱਤੀ ਸੀ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਆਨੰਦ ਕਾਰਜ ਹੋਇਆ, ਬਟਾਲਾ ਵਿਖੇ ਸ਼ਹਿਰ ਦੇ ਵਿੱਚ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਸ਼ਬਦ ਦੇ ਦੁਆਲੇ ਲਾਵਾਂ ਹੋਈਆਂ ਨੇ, ਵੀ ਸ਼ਬਦ ਲਿਖ ਕੇ ਮਹਾਰਾਜ ਨੇ ਕਿਹਾ ਸੀ ਆਪ ਹੀ ਤੁਹਾਨੂੰ ਦੱਸਾਂਗੇ ਕਿਵੇਂ ਕਰਨਾ,
ਜਦੋਂ ਪਤਾ ਲੱਗ ਗਿਆ ਵੀ ਆਮ ਨਹੀਂ ਬਲੀ ਨੇ, ਕੁਝ ਨਹੀਂ ਕਰ ਸਕਦੇ ਆਪਾਂ, ਸਭ ਮੰਨ ਗਏ, ਸਹਿਮਤ ਹੋ ਗਏ ਵੀ ਜਿਵੇਂ ਇਹ ਚਾਹੁੰਦੇ ਉਵੇਂ ਠੀਕ ਆ। ਕੋਈ ਪੰਡਿਤ ਨਹੀਂ ਆਇਆ ਤੇ ਮਹਾਰਾਜ ਕਹਿੰਦੇ ਨਾ ਆਵੇ। ਫਿਰ ਜਿਹੜੇ ਸ਼ਬਦ ਤੁਸੀਂ ਸੁਣੇ ਨੇ, ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣੇ ਆਇਆ, ਇਹ ਹੋਇਆ ਉੱਥੇ। ਹਰੀ ਪ੍ਰਭੂ ਦੇ ਸਰੂਪ ਨੇ ਆਪ ਹੀ ਕਾਜ ਆਪਣਾ ਰਚਾਇਆ, ਆਨੰਦ ਵਿਵਾਹ, ਆਨੰਦ ਕਾਰਜ ਵਿਵਾਹ ਨੀਂਹ ਰੱਖੀ ਆਪ ਹੀ। ਫਿਰ ਗੁਰਮੁਖ ਵੀ ਆਹਣੇ ਆਇਆ, ਮੁਖੀ ਗੁਰੂ ਵਿਆਹੁਣ ਆਇਆ ਅੱਜ। ਸੱਚੇ ਪਾਤਸ਼ਾਹ ਨੂੰ ਪੁੱਛਿਆ ਫਿਰ ਕਿਵੇਂ ਹੋਏਗਾ, ਕੀ ਕਰਨਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਚੌਂਕੀ ਲਿਆਓ ਸਜਾ ਕੇ, ਉੱਤੇ ਰੁਮਾਲ ਰੱਖ ਕੇ, ਸੋਹਣਾ ਵਸਤਰ ਪਾ ਕੇ ਚੌਂਕੀ, ਉੱਤੇ ਸ਼ਬਦ ਬਾਣੀ ਰੱਖਾਂਗੇ ਤੇ ਅਸੀਂ ਉਹਦੀਆਂ ਪਰਿਕਰਮਾ ਲਵਾਂਗੇ, ਉਹਦੇ ਫੇਰੇ ਕਰਾਂਗੇ ਚਾਰ। ਇਸੇ ਤਰ੍ਹਾਂ ਹੋਇਆ। ਮਹਿਮਾ ਪ੍ਰਕਾਸ਼ ਨੇ ਇਹ ਵੀ ਲਿਖਿਆ ਵੀ ਨਿਰੋਲ ਕੀਰਤਨ ਵੀ ਹੋਇਆ ਉਸ ਵੇਲੇ। ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ ਮਹਾਰਾਜ ਸ਼ਬਦ ਰੱਖ ਕੇ ਚੌਂਕੀ ਦੇ ਉੱਪਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਿਕਰਮਾ ਕੀਤੀਆਂ ਮੂਹਰੇ ਤੇ ਮਾਤਾ ਸੁਲੱਖਣੀ ਪਿੱਛੇ। ਇਮ ਕਰ ਚੌਂਕੀ ਪਰ ਧਰਿਓ, ਲੀਨ ਪਰਿਕਰਮਾ ਚਾਰ, ਆਗਾ ਆਗਾ ਸਤਿਗੁਰੂ ਪਾਛੇ ਮੂਲ ਕੁਮਾਰ। ਪਿੱਛੇ ਬਾਬਾ ਮੂਲ ਚੰਦ ਜੀ ਦੀ ਕੁਮਾਰ, ਕਹਿੰਦੇ ਕੁਮਾਰੀ ਰਾਜਕੁਮਾਰੀ, ਉਹ ਵੀ ਮੀਰ ਸੀ, ਉਹਨਾਂ ਦੀ ਬੇਟੀ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ ਪਿੱਛੇ ਪਿੱਛੇ ਲਾ ਕੇ ਉਹਨਾਂ ਪਰਿਕਰਮਾ ਕੀਤੀ, ਪੱਲਾ ਪਕੜ ਕੇ, ਲੜ ਪਕੜ ਕੇ ਮਹਾਰਾਜ ਜੀ ਦਾ, ਸੱਚੇ ਪਾਤਸ਼ਾਹ। ਚਾਰ ਪਰਿਕਰਮਾ ਮਹਾਰਾਜ ਜੀ ਨੇ ਕੀਤੀਆਂ ਗਰੀਬ ਨਿਵਾਜ ਜੀ ਨੇ। ਕਿਆ ਸ਼ਬਦ ਹੀ ਸਾਡਾ ਗੁਰੂ ਹੈ, ਸ਼ਬਦ ਹੀ ਬ੍ਰਹਮ ਦਾ ਗਿਆਨ ਕਰਾ ਦੇਣ ਵਾਲਾ, ਅਕਾਲ ਪੁਰਖ ਦੇ ਤੱਕ ਪਹੁੰਚ ਹੁੰਦੀ ਸ਼ਬਦ ਰਾਹੀਂ ਹੁੰਦੀ ਹੈ, ਸ਼ਬਦ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਸ਼ਬਦ ਨਾਲ ਹੀ ਸਮਾਪਤ ਹੁੰਦੀ ਹੈ ਜੋ ਪਸਾਰਾ ਹੈ। ਇਹ ਆਪ ਜੀ ਨੇ ਕਿਹਾ ਸੀ, ਉਤਪਤ ਪਰਲੋਂ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਵਿੱਚ ਬਹੁਤ ਵੱਡੀ ਸ਼ਕਤੀ ਹੈ, ਬ੍ਰਹਿਮੰਡ ਦੀ ਰਚਨਾ ਹੀ ਸ਼ਬਦ ਤੋਂ ਹੈ, ਜਦੋਂ ਇਹਦੀ ਸਮਾਪਤੀ ਹੁੰਦੀ ਉਦੋਂ ਵੀ ਸ਼ਬਦ ਨਾਲ ਹੀ ਹੁੰਦੀ। ਸ਼ਬਦ ਸ਼ਬਦ ਹੀ ਸਮੇਟ ਲੈਂਦਾ ਆਪਣੇ ਬੋਲ ਨੂੰ, ਅਕਾਲ ਪੁਰਖ ਨਿਰਾਕਾਰ ਅਤੇ ਬ੍ਰਹਿਮੰਡ ਜਿਹੜਾ ਸਮੇਟਿਆ ਜਾਂਦਾ ਵਾ, ਕੁਝ ਵੀ ਨਹੀਂ ਹੁੰਦਾ, ਨਾ ਦਿਨ ਨਾ ਰਾਤ, ਨਾ ਸੂਰਜ, ਨਾ ਚੰਦਰਮਾ, ਨਾ ਪੰਜ ਤੱਤ, ਕੁਝ ਵੀ ਨਹੀਂ ਹੁੰਦਾ, ਧੁੰਦੂਕਾਰ ਹੀ ਹੁੰਦਾ। ਸ਼ਬਦ ਗੁਰੂ ਹੈ, ਇਸ ਕਰਕੇ ਸ਼ਬਦ ਗੁਰੂ ਦੇ ਲੜ ਲਾਇਆ ਹੈ, ਜੁਗੋ ਜੁਗ ਅਟਾਲਿਆ ਸ਼ਬਦ, ਬ੍ਰਹਮ ਦੇ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਜਿਵੇਂ ਆਵਾਜ਼ ਕਿਸੇ ਵਿੱਚੋਂ ਕਾਂਸੀ ਦੇ ਛੰਨੇ ਵਿੱਚੋਂ ਮਾਰੀਏ ਤਾਂ ਨਿਕਲਦੀ, ਵਿੱਚ ਹੀ ਉਹਦੇ ਸਮਾ ਜਾਂਦੀ ਧੁਨੀ, ਇਉਂ ਹੀ ਸ਼ਬਦ ਹੈ। ਅਕਾਲ ਪੁਰਖ ਬ੍ਰਹਮ ਦਾ ਅਤੇ ਸ਼ਬਦ ਦਾ ਅਟੈਚਮੈਂਟ ਹੈ, ਇੱਕੋ ਹੀ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਗਰੀਬ ਨਿਵਾਜ ਸ਼ਬਦ ਦੇ ਦੁਆਲੇ ਚਾਰ ਲਾਵਾਂ ਲਈਆਂ, ਮਹਾਰਾਜ ਜੀ ਨੇ ਪਰਿਕਰਮਾ ਕੀਤੀਆਂ ਹਨ, ਕੀਰਤਨ ਹੋਇਆ ਹੈ। ਇਉਂ ਪਹਿਲਾਂ ਸਭ ਆਪ ਜੀ ਨੇ ਆਨੰਦ ਕਾਰਜ ਦੀ ਨੀਂਹ ਰੱਖੀ ਹੈ, ਫਿਰ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਇਹੀ ਸਿਖਾਇਆ। ਕੁਝ ਸਮਾਂ ਸ਼ਾਦੀ ਹੋਣ 'ਤੇ ਮਾਤਾ ਜੀ ਨੇ ਖੁਸ਼ੀ ਪ੍ਰਗਟ ਕੀਤੀ, ਤਲਵੰਡੀ ਗਏ ਨੇ, ਉੱਥੇ ਵੀ ਖਚਤ ਨਹੀਂ ਹੋਏ ਹਨ। ਜਿਹੜਾ ਮਿਸ਼ਨ ਦਿੱਤਾ ਹੈ ਸੰਸਾਰ ਨੂੰ, ਬਹੁਤਾ ਸਮਾਂ ਚਿੱਤ ਜਿਹੜਾ ਵਾਹਿਗੁਰੂ ਦੇ ਧਿਆਨ ਵਿੱਚ, ਮਾਤਾ ਤ੍ਰਿਪਤਾ ਜੀ ਨੇ ਇੱਕ ਦਿਨ ਕਹਿ ਹੀ ਦਿੱਤਾ ਕਿ ਤੁਹਾਡਾ ਧਿਆਨ ਕਿੱਥੇ ਹੋਰ ਥੇ ਰਹਿੰਦਾ ਹੈ, ਇੰਨਾ ਧਿਆਨ। ਇਹ ਸਾਰਾ ਕੁਝ ਮਹਾਰਾਜ ਦੇ ਹੁਕਮ 'ਚ ਹੈ, ਮਾਤਾ ਪਿਤਾ ਅਸੀਂ ਵੀ ਅਕਾਲ ਪੁਰਖ ਨੇ, ਪਰਮੇਸ਼ਰ ਜੀ ਨੇ ਦਿੱਤੇ ਨੇ, ਪਰਿਵਾਰ ਵੀ ਦਿੱਤਾ, ਭਰਾ ਭੈਣਾਂ ਜੋ ਨੇ। ਮਹਾਰਾਜ ਕਹਿੰਦੇ ਬਿਲਕੁਲ ਠੀਕ ਮਾਤਾ ਜੀ, ਲੇਕਿਨ ਉਦਾਸ ਮੈਂ ਤਾਂ ਹਾਂ ਕਿ ਮੈਨੂੰ ਸੰਗਤ ਕਰਨ ਵਾਲਾ ਕੋਈ ਨਹੀਂ ਮਿਲਦਾ ਹੈ, ਕੋਈ ਗੁਰਮੁਖ ਨਹੀਂ ਮਿਲਦਾ ਜਿਹਦੀ ਭਾਲ ਵਿੱਚ, ਜਿਹਦੇ ਵਿੱਚ ਗ੍ਰਹਿਸਤ ਵਿੱਚ ਰਹਿ ਕੇ ਨਿਰਲੇਪ ਰਵਾਂ, ਜਿਹੜਾ ਮਾਰਗ ਮੈਂ ਦੇਣਾ, ਮੈਂ ਉਦਾਸ ਤਾਂ ਹੈ, ਮੈਂ ਇਹ ਨਹੀਂ ਛੱਡ ਸਕਦਾ, ਉਹਦੇ ਦਿਦਾਰਿਆਂ ਦੀ ਭੁੱਖ ਆ, ਉਹਨੂੰ ਨਿਹਾਲਾਂ ਕਿਵੇਂ। ਇਹੀ ਬਚਨ ਮਾਤਾ ਜੀ ਨੂੰ ਕਹੇ ਸਨ, ਖੱਚ ਤਾਂ ਨਹੀਂ ਹੋਏ। ਫਿਰ ਕਿਹਾ ਵੀ ਸ਼ਾਇਦ ਕੁਝ ਢਿੱਲੇ ਨਾ ਹੋ ਗਏ ਹੋਣ, ਵੈਦ ਹਰਦਾਸ ਆਇਆ ਸੀ, ਫਿਰ ਉਹਨੂੰ ਕਿਹਾ ਸੀ ਨਹੀਂ, ਸੌ ਸਰੀਰ ਨੂੰ ਕੋਈ ਰੋਗ ਨਹੀਂ, ਬਿਮਾਰ ਅਤੇ ਆਤਮਾ ਹੋਈ ਪਈ ਹੈ, ਇਹ
ਜਿਹੜੀ ਵਾਹਿਗੁਰੂ ਦੇ ਨਾਲ ਟੁੱਟੀ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਨੂੰ ਇਹ ਪ੍ਰਵਾਨ ਨਹੀਂ ਹੈ ਕਿ ਖਸਮ ਵਿਸਾਰ ਕੀ ਇਹ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਇਹੀ ਕਿਹਾ ਸੀ ਵੈ ਵਾਹਿਗੁਰੂ ਨੂੰ ਵਿਸਾਰ ਕੇ ਭੁਲਾ ਕੇ ਜਿਹੜੇ ਭੋਗ ਭੋਗਣੇ ਨੇ ਤਾਂ ਕਰਕੇ ਰੋਗ ਆ, ਤਾਂ ਸਰੀਰ ਰੋਗੀ ਆ। ਭੋਗਣ ਤਾਂ ਰੋਗਣ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਅਦ 'ਚ ਕਿਹਾ ਸੰਸਕ੍ਰਿਤੀ ਬਾਣੀ ਵਿੱਚ, ਬਹੁਤੀਆਂ ਬਿਮਾਰੀਆਂ ਅੱਜ ਭੋਗਾਂ ਕਰਕੇ ਹੀ ਨੇ, ਏਡਜ ਵਰਗੀਆਂ ਭਿਆਨਕ ਬਿਮਾਰੀਆਂ। ਸੱਚੇ ਪਾਤਸ਼ਾਹ ਨੇ ਕਿਹਾ ਇਹ ਮਨਜ਼ੂਰ ਨਹੀਂ, ਵਿੱਚੇ ਹੀ ਉਦਾਸ ਸਿਖਾਉਣਾ ਹੈ, ਵੈਰਾਗ ਵਿੱਚੇ ਹੀ ਦੇਣਾ ਹੈ ਗ੍ਰਹਿਸਥ ਦੇ। ਐਸੇ ਪੂਰਨੇ ਪਾਏ ਫਿਰ ਆਪ ਜੀ ਸੁਲਤਾਨਪੁਰ ਜੋ ਜਾਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉੱਥੇ ਮਾਤਾ ਜੀ ਨੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਵੀ ਸਾਨੂੰ ਅੱਜ ਹੀ ਨਾਲ ਲੈ ਜਾਓ। ਮਹਾਰਾਜ ਕਹਿੰਦੇ ਨਹੀਂ ਭਲੀਏ, ਉੱਥੇ ਭੈਣ ਜੀ ਦਾ ਘਰ ਆ, ਉੱਥੇ ਅਸੀਂ ਰਹੇ। ਹੁਣ ਜਾ ਕੇ ਹੁਣ ਖਰਚੇ ਵੱਧ ਗਏ ਨੇ, ਜ਼ਿੰਮੇਵਾਰੀ ਕੈਸੀ ਨਿਭਾਈ, ਹੁਣ ਖਰਚੇ ਵੱਧ ਗਏ ਨੇ, ਪਹਿਲਾਂ ਜਾ ਕੇ ਉੱਥੇ ਕੰਮ ਢੂੰਡਣਾ ਵਾ। ਜਦੋਂ ਕੋਈ ਕੰਮ ਉਪਜੀਵਿਕਾ ਬਣਸੀ ਤਾਂ ਉਸ ਵੇਲੇ ਤੁਹਾਨੂੰ ਬੁਲਾ ਲਵਾਂਗੇ। ਐਸੇ ਸੋਹਣੇ ਪੂਰਨੇ ਪਾਏ। ਫਿਰ ਉੱਥੇ ਜਾ ਕੇ ਜੋ ਮੋਦੀਖਾਨੇ ਦੀ ਡਿਊਟੀ ਆਪ ਜੀ ਨੂੰ ਮਿਲੀ, ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨਾਲ ਉਹਨਾਂ ਨੂੰ ਭੇਜ ਕੇ ਅਤੇ ਮਾਤਾ ਸੁਲੱਖਣੀ ਜੀ ਨੂੰ ਬੁਲਾ ਲਿਆ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ 1587 ਵਿੱਚ, 1487 ਈਸਵੀ ਵਿੱਚ ਇਹ ਸ਼ਾਦੀ ਹੋਈ ਸੀ ਅੱਜ ਵਾਲੇ ਦਿਨ ਮਹਾਰਾਜ ਜੀ ਦੀ। ਅਤੇ ਮਰ 118 ਸਾਲ ਦੀ ਉਮਰ ਵਿੱਚ, ਸਰੀਰ ਕਾਜੂ 18 ਸਾਲ ਦੀ, ਅਤੇ 1496 ਵਿੱਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੁੰਦਾ ਹੈ। ਕਿੰਨੀ ਬੰਦਗੀ ਸੀ ਗ੍ਰਿਫਤ ਵਿੱਚ ਰਹਿ ਕੇ, ਕਾਰ ਵੀ ਕੀਤੀ ਭਾਵੇਂ, ਸੱਚੇ ਪਾਤਸ਼ਾਹ ਹੀ ਨਹੀਂ ਸੀ। ਇੱਕ ਦਿਨ ਗਿਣਤੀ ਵਿੱਚ ਪਲੜੇ ਤੋਲਦੇ ਸੀ ਨਾ, ਪੂਰੀ ਪੂਰੀ ਮਿਣਤੀ ਅਨਾਜ ਦਿੰਦੇ ਸੀ। ਜਦੋਂ 13 ਦੀ ਵਾਰੀ ਆਈ, ਉੱਥੇ ਲੈਵੀ ਐਸੀ ਲਾਗੀ, ਕਿਰਤ ਨੂੰ ਵੀ ਧਰਮ ਵਿੱਚ ਬਦਲ ਦਿੱਤਾ ਸੱਚੇ ਪਾਤਸ਼ਾਹ ਜੀ। 13 13 13 13 ਹੀ ਹੋਈ ਸੀ, ਇੰਨੇ ਨਿਮਗਨ ਹੋ ਗਏ। ਉਹ ਜੇ ਇਸੀ ਉਦਾਸੀ ਵਿੱਚੋਂ ਹੀ ਬਾਬਾ ਸ਼੍ਰੀ ਚੰਦ ਜੀ ਆਏ ਨੇ, ਵੱਡੇ ਮਹੰਤ, ਉਹਨਾਂ ਵਰਗਾ ਉਦਾਸੀ ਕੋਈ ਨਹੀਂ ਹੋਇਆ, ਸੱਚਾ ਅਤੇ ਸੁੱਚਾ ਉਦਾਸੀ, ਏਡਾ ਤਿਆਗੀ ਅਤੇ ਬੈਰਾਗੀ। ਸ਼ਮਸ਼ਾਨ ਘਾਟ ਵਿੱਚ ਹੀ ਬੈਠੇ ਰਹਿੰਦੇ ਸੀ, ਮੜੀਆਂ ਵਿੱਚ ਉੱਥੇ ਹੀ ਬੈਠੇ ਰਹਿੰਦੇ ਸੀ ਸਮਾਧੀ ਲਾ ਕੇ। ਸੰਸਾਰ ਸਵਾਹ ਹੀ ਹੈ, ਜੇ ਬੰਦਗੀ ਸੀ ਗ੍ਰਹਿਸਥ ਵਿੱਚ ਏਡਾ ਸਾਧੂ ਆਪ ਜੀ ਦੇ ਘਰ। ਦੂਜੀ ਜ਼ਿੰਮੇਵਾਰੀ ਬਾਬਾ ਲਖਮੀ ਦਾਸ ਜੀ ਉਹ ਗ੍ਰਹਿਸਥੀ ਹੋਏ, ਜਿਹੜੀ ਅੱਜ ਤੱਕ ਅੰਸ ਬੰਸ ਆਪ ਜੀ ਦੀ ਹੈ, ਜੋ ਮਿਸ਼ਨ ਦਿੱਤਾ ਆਪ ਜੀ। ਬਾਬਾ ਸਰਬਜੋਤ ਸਿੰਘ ਜੀ ਬੇਦੀ ਉਹੀ ਅੰਸ ਬੰਸ ਹੈ, ਵੱਡੇ ਵੱਡੇ ਮਹਾਂਪੁਰਸ਼ ਆਏ ਨੇ ਇਹਦੇ ਵਿੱਚ ਆਪ ਜੀ ਦੀ ਅੰਸ ਬੰਸ ਵਿੱਚ। ਬਾਬਾ ਕਲਾਧਾਰੀ ਜੀ ਵਰਗੇ, ਬਾਬਾ ਸਾਹਿਬ ਸਿੰਘ ਜੀ ਬੇਦੀ ਵਰਗੇ ਗ੍ਰਹਿਸਥੀ ਵੀ ਨੇ, ਅਤੇ ਤੋਪਾਂ ਚਲਾਈਆਂ ਸੀ ਖਾਲਸਾ ਰਾਜ ਵੇਲੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋ ਕੇ, ਲੱਕੜ ਦੀਆਂ ਤੋਪਾਂ ਚਲਾ ਦਿੱਤੀਆਂ ਸੀ ਔਖੇ ਵੇਲੇ। ਇਹੋ ਜਿਹੇ ਸ਼ਕਤੀ ਵਾਲੇ ਮਹਾਂਪੁਰਸ਼ ਹੋਏ ਨੇ। ਗ੍ਰਹਿਸਥ ਵਿੱਚ ਐਸੇ ਤਿਆਗੀ ਸੰਗਤ ਆਈ, ਸ਼ਤੀਰ ਲਾ ਕੇ ਹੀ ਸਾੜ ਕੇ, ਸੋ ਚੁਰਾਂ ਦੇ ਹੇਠ ਬਾਲ ਕੇ ਸੰਗਤ ਨੂੰ ਲੰਗਰ ਛਕਾਇਆ ਸੀ, ਬਾਲਣ ਨਹੀਂ, ਸ਼ਤੀਰ ਬਾਲ ਕੇ ਛੱਤਾਂ ਦੇ ਲਾ ਕੇ ਡੇਰੇ ਦੀਆਂ। ਆਪ ਜੀ ਦੀਆਂ ਸਬੰਸ ਵਿੱਚੋਂ ਇਹੋ ਜਿਹੇ ਮਹਾਂਪੁਰਸ਼ ਹੋਏ ਨੇ ਗ੍ਰਹਿਸਥੀ। ਇਹ ਦੇਣ ਦਿੱਤੀ ਸੰਸਾਰ ਨੂੰ। ਪਹਿਲੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ 1496 ਨੂੰ, 2 ਸਾਲਾਂ ਬਾਅਦ ਬਾਬਾ ਲਖਮੀ ਦਾਸ ਜੀ ਪਾਵਨ ਜਨਮ ਹੁੰਦਾ ਆਪ ਜੀ ਦੇ ਗ੍ਰਹਿ ਵਿਖੇ। ਇਉਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੂਰਨੇ ਪਾਏ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ, ਬੰਦਗੀ ਦਾ ਪੱਲਾ ਨੰਬਰ 1 'ਤੇ ਉਦਾਸੀ ਰੱਖੀ ਹੈ, ਖਚਤ ਨਹੀਂ ਹੋਣ ਦਿੱਤਾ ਆਪਣੇ ਆਪ ਨੂੰ, ਵਿੱਚ ਰਹਿ ਕੇ ਜ਼ਿੰਮੇਵਾਰੀਆਂ ਵੀ ਨਿਭਾਈਆਂ ਨੇ। ਘਰ ਬਾਰੀ ਹੋ ਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵਰਤੇ ਨੇ, ਅਤੇ ਘਰ ਬਾਰੀ ਸਿੱਖਾਂ ਨੂੰ ਚਰਨਾਂ ਨਾਲ ਲਾ ਕੇ ਤਾਰਿਆ ਵਾ। ਉਦਾਸੀ ਚੜ੍ਹੇ ਪਹਿਲਾ ਉਪਦੇਸ਼ ਜਿਹੜਾ ਦਿੱਤਾ ਉਹ ਭਾਈ ਲਾਲੋ ਨੂੰ ਦਿੱਤਾ, ਗਰੀਬ ਸ਼ੂਦਰ ਦੇ ਤਰਖਾਣ ਦਾ, ਆਪ ਜਾ ਕੇ ਕੁੰਡਾ ਖੜਕਾਇਆ ਕਿਰਤ ਕਰਨ ਵਾਲੇ ਦਾ, ਕਿੱਲੇ ਘੜਨ ਵਾਲੇ ਦਾ। ਏਮਨਾ ਬਾਅਦ ਜਾ ਕੇ ਆਵਾਜ਼ ਦਿੱਤੀ ਸੀ ਉਹਦੇ ਘਰੇ, ਘਰ ਬਾਰੀ ਸਿੱਖ ਪੈਰੀ ਪਾਇਆ, ਗ੍ਰਹਿਸਥੀਆਂ ਨੂੰ ਤਾਰਿਆ ਆਪ ਜੀ ਨੇ, ਕਿਹਾ ਭਾਈ ਲਾਲੋ ਇਕੱਲੇ ਕਿੱਲੇ ਘੜਨਾ ਹੀ ਤੇਰਾ ਕੰਮ ਨਹੀਂ, ਮਨ ਨੂੰ ਵੀ ਘੜਨਾ, ਸ਼ਬਦ ਨਾਲ ਗੁਰੂ ਕੇ ਸ਼ਬਦ ਨਾਲ ਮਨ ਨੂੰ ਘੜ, ਗੁਰਮੁਖ ਬਣ। ਗੁਰਮੁਖ ਨਾਮ ਦਾ ਨਿਸ਼ਨਾਨ ਦਾ ਉਪਦੇਸ਼ ਦਿੱਤਾ, ਤਨ ਮਨ ਧਨ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਕੀਤਾ ਵਾ।
आप जी बहुत लंबा पैदा सो पैंडा कीता है अपने बच्चियां नूं छड़ के सच्चे पातशाह जी ने सुल्तानपुर दो बेटियां दी परवाह नहीं कीती दियां लखां करोड़ां जीवां दा जो दुखी सन हाय हाय कर दी फिरी सुनी लुकाई चढ़िया सुदन तरत लुकाई लखां करोड़ां बच्चियां नूं करलाउंदियां होयां नूं आप जी ने जाके सच्चे पातशाह ने दुखां दे दारू होए ने नाम दी दात दे के कलू दे समय अंदर गुरमुख पंथ चला के सतसंगत कायम करके साध संग दे राही संसार नूं तारिया है चार उदासियां कीतियां ने कईआं 32,000 मील लिखिया कईआं 82,000 मील लिखिया पेंडा आप जी दा सारा बहुत लंबा पेंडा कीता है गरीब नवाज सच्चे पातशाह जी ने जिवें कमल दा फुल चिकड़ विचों पैदा हुंदा है यही दर्शाया है उपर खिलदा है निर्लेप रहिंदा भिजदा नहीं है पंखड़ी इउं विचे ग्रह सदा रहा उदासी ज्यों कमल रहा विच पाणी सिद्धां नूं इह वी कहा सच्चे पातशाह जी ने गरीब निवाज जी ने कि सो जैसे जल मैं कमल निरालम मुरगाई नैसाणे शब्द सुरत भव सागर तरीए नानक नाम बखाणे शब्द नाल सुरत जोड़ के माया दे विच ग्रस्त चिकड़ विच रह के पर जदों शब्द नाल गुरु दे उपदेश नाल सुरत जुड़ गई ते भव सागर तरीए फिर उन सौखिया तर जाईदा है जदों नाम दा कथन हुंदा है नाम नू उचारण करदा है निराम हो जाईदा है सो ये मन बुद्ध जिहड़े पंख ने नहीं भिजदे फिर ज्यों मुरगाई पंख ना भीजै सो महाराज सच्चे पातशाह ने ऐसा उपदेश दे के सारे संसार नू तारिया है धन गुरु नानक देव साहब सच्चे पातशाह जी दे विआह पुरब दिहाड़ियां दियां आप संगतां नू बहुत बहुत मुबारकां होण विचार करदियां होईआं भुल्लां चुक्कां दी माफ़ी फतेह प्रवान करवाओ गुरमुखां दी रसना तों गुरमुख विचारां नाम सिमरन नाल जुड़िए लाहे प्राप्त करिए फतेह प्रवान करो जी वाहिगुरु जी का खालसा वाहिगुरु जी की फतेह सत श्री अकाल।

ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਉੱਥੇ ਦੇ ਵਿੱਚ ਸਾਂਝ ਪਾਈਏ ਗੱਜ ਕੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪਾਂ ਗੁਰਮੰਤਰ ਅਭਿਆਸ ਦੇ ਵਿੱਚ ਜੁੜਨਾ। ਜਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਸਾਵਧਾਨ ਇਕਾਗਰ ਚੀਤ, ਕੋਈ ਵੀ ਆਪਾਂ ਕੰਮ ਕਰਨਾ ਨਾਮ ਜਪਣਾ ਹੁਣ ਸਾਵਧਾਨ ਇਕਾਗਰ ਚੀਤ, ਜਿੰਨਾ ਚਿਰ ਮਨ ਨਹੀਂ ਇੱਥੇ ਬੈਠਦਾ ਤਾਂ ਆਪਾਂ ਗੁਰੂ ਦੇ ਬਚਨ ਨਹੀਂ ਕਮਾ ਸਕਦੇ। ਇਕੱਲਾ ਸਿਰਫ ਜਪਣਾ ਹੀ ਸਾਵਧਾਨ ਇਕਾਗਰ ਚੀਤ ਨਹੀਂ, ਜਦੋਂ ਆਪਾਂ ਗੁਰੂ ਦੇ ਦੁਆਰੇ ਆ ਗਏ ਹਾਂ, ਮਹਾਰਾਜ ਦੀ ਕਿਰਪਾ ਨਾਲ ਦਰਬਾਰ ਹਾਲ 'ਚ ਬਹਿ ਗਏ ਹਾਂ, ਬੇਅੰਤ ਕਿਰਪਾ ਦੁਆਰਾ ਅਸੀਂ ਗੁਰੂ ਦੇ ਦੁਆਰੇ ਆਉਂਦੇ ਹਾਂ, ਜਦੋਂ ਠਾਕੁਰ ਸਾਡੇ 'ਤੇ ਪ੍ਰਸੰਨ ਹੁੰਦਾ ਉਹ ਸੰਗਤ ਨਾਲ ਪਿਆਰ ਦਿੰਦਾ ਗੁਰੂ ਦੇ ਦੁਆਰੇ ਲੈ ਕੇ ਆਉਂਦਾ, ਸੋ ਵੱਡੀ ਕਿਰਪਾ। ਇੱਥੇ ਬਹਿ ਕੇ ਜਦੋਂ ਬਾਣੀ ਸੁਣਨੀ, ਕੀਰਤਨ ਸੁਣਨਾ, ਕਥਾ ਵਿਚਾਰਾ ਸੁਣਨੀਆਂ, ਐਂਡ ਇਫ ਦਾ ਮਾਇੰਡ ਇਜ਼ ਨੋਟ ਲਿਸਨਿੰਗ ਵੀ ਆਰ ਡਿਫੀਟਿੰਗ ਦਾ ਪਰਪਸ ਆਫ ਕਮਿੰਗ ਟੂ ਗੁਰਦੁਆਰਾ। ਇਨ ਦਾ ਦਰਬਾਰ ਹਾਲ ਦੇਰ ਇਜ਼ ਨੋ ਅਦਰ ਥਿੰਗ ਟੂ ਡੂ, ਵੀ ਆਰ ਨੋਟ ਹੇਅਰ ਫੋਰ ਗੋਸਪਿੰਗ, ਕੋਈ ਗੱਲਾਂ ਬਾਤਾਂ ਲਈ ਨਹੀਂ। ਹੁਣ ਗੁਰੂ ਦੀ ਕਿਰਪਾ ਨਾਲ ਆਪਾਂ ਦਰਬਾਰ ਹਾਲ 'ਚ ਬਹਿ ਜਾਂਦੇ ਹਾਂ, ਪੂਰਾ ਆਪਾਂ ਸਤਿਗੁਰਾਂ ਦਾ ਸਤਿਕਾਰ ਕਰਦੇ ਹਾਂ, ਕੋਈ ਗੱਲਬਾਤ ਨਹੀਂ ਕਰਦਾ, ਬੜੀ ਕਿਰਪਾ। ਅਸੀਂ ਫੋਨ ਸਾਇਲੈਂਟ 'ਤੇ ਰੱਖਦੇ ਹਾਂ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬਿਰਾਜਮਾਨ ਨੇ ਅਤੇ ਸਾਨੂੰ ਪਤਾ ਉਹਨਾਂ ਦਾ ਸਤਿਕਾਰ ਕਿੱਦਾਂ ਕਰਨਾ। ਪਰ ਇੱਥੇ ਜਿਹੜਾ ਧਿਆਨ ਭੱਜ ਲੈਂਦਾ ਉਹ ਸਾਡਾ ਮਨ, ਫਿਜ਼ੀਕਲੀ ਚਾਹੇ ਅਸੀਂ ਇਸ ਥਾਂ ਬੈਠੇ ਹਾਂ, ਪਰ ਮਹਾਰਾਜ ਕਹਿੰਦੇ ਸਾਵਧਾਨ ਇਕਾਗਰ ਚੀਤ, ਜੋ ਕੰਮ ਕਰਨਾ ਗੁਰੂ ਦੇ ਦਰਬਾਰ, ਮਹਾਰਾਜ ਕਹਿੰਦੇ ਸਾਵਧਾਨ ਇਕਾਗਰ ਚੀਤ। ਹੁਣ ਆਪਾਂ ਗੁਰਮੰਤਰ ਅਭਿਆਸ ਕਰਨਾ, ਮਹਾਰਾਜ ਕਹਿੰਦੇ ਸਟੈਪ ਬਾਏ ਸਟੈਪ ਸ਼ੁਰੂ ਹੋ, ਪਹਿਲਾਂ ਇਹਨਾਂ ਦੋ ਲਫ਼ਜ਼ਾਂ 'ਤੇ ਧਿਆਨ ਦੇ, ਵਾਹਿਗੁਰੂ ਜੋ ਗੁਰਮੰਤਰ ਆ ਸਿੱਖ ਨੂੰ ਬਖਸ਼ਿਆ, ਅਤੇ ਜਦੋਂ ਇੰਨਾ ਪ੍ਰਤੱਖ ਹੋ ਗਿਆ ਫਿਰ ਆਪਾਂ ਝਾਤੀ ਮਾਰੀਏ, ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਹਾਊ ਮੱਚ ਟਾਈਮ ਓਵਰ ਮਾਇੰਡ ਇਜ਼ ਡੂਇੰਗ ਦੈਟ, ਆਪਣਾ ਟੈਸਟ ਆਪ ਲੈ ਲਈਏ। ਉੱਥੋਂ ਪਤਾ ਲੱਗ ਜਾਂਦਾ ਕਿ ਸਾਡਾ ਅਭਿਆਸ ਕਿੰਨਾ ਅਸੀਂ, ਜੇ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਗੁਰੂ ਦਾ ਦਿੱਤਾ ਹੋਇਆ ਸ਼ਬਦ ਕਮਾਉਂਦੇ ਹਾਂ, ਦੈਨ ਦੈਟ ਸ਼ੁੱਡ ਰਿਫਲੈਕਟ ਇਨ ਅਵਰ ਲਾਈਫ। ਚਾਹੇ ਆਪਾਂ ਗੁਰੂ ਦੇ ਦੁਆਰੇ ਗੁਰੂ ਦਾ ਕੰਮ ਕਰੀਏ, ਇੱਥੇ ਬਾਣੀ ਪੜ੍ਹੀਏ, ਸੁਣੀਏ, ਕੀਰਤਨ ਸੁਣੀਏ, ਕਰੀਏ, ਕਿ ਮਨ ਉੱਥੇ ਰਹਿੰਦਾ। ਹੁਣ ਜਦੋਂ ਇੱਥੇ ਪ੍ਰਤੱਖ ਆ ਤਾਂ ਦੈਨ ਵਾਟ ਐਵਰ ਵੀ ਡੂ ਆਊਟਸਾਈਡ ਦਿਸ ਇਨ ਦਿਸ ਫਿਜ਼ੀਕਲ ਵਰਲਡ ਵੀ ਵਿਲ ਡੂ ਵਿਦ ਫੁੱਲ ਕੰਸਨਟ੍ਰੇਸ਼ਨ। ਤਾਂ ਹੀ ਤਾਂ ਜਦੋਂ ਆਪਾਂ ਗੁਰਮੰਤਰ ਅਭਿਆਸ ਵਿੱਚ ਇੰਨਾ ਪ੍ਰਤੱਖ ਹੋ ਜਾਂਦਾ, ਮਨ ਸਾਡੇ ਕਾਬੂ ਵਿੱਚ ਰਹਿਣ ਲੱਗ ਜਾਂਦਾ, ਦੈਨ ਵੀ ਕੈਨ ਡੂ ਐਵਰੀਥਿੰਗ ਇਨ ਦਿਸ ਵਰਲਡ। ਕੋਈ ਆਪਾਂ ਪੜ੍ਹਾਈ ਕਰਨੀ ਹੋਵੇ ਔਖੀ ਤੋਂ ਔਖੀ, ਕੋਈ ਬਿਜ਼ਨਸ ਕਰਨਾ ਹੋਵੇ, ਐਨੀਥਿੰਗ ਵਰਲਡਲੀ ਥਿੰਗ ਵੀ ਨੀਡ ਟੂ ਡੂ, ਤਾਂ ਉਹ ਸੌਖੀ ਹੋ ਜਾਂਦੀ ਕਿਉਂਕਿ ਅਵਰ ਫੋਕਸ ਇਜ਼ ਸੋ ਸਟਰੋਂਗ। ਸੋ ਮਹਾਰਾਜ ਨੇ ਸਾਨੂੰ ਯੁਕਤੀ ਦੇ ਦਿੱਤੀ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਹੁਣ ਜਪਣਾ ਸਾਵਧਾਨ ਇਕਾਗਰ ਚੀਤ। ਸੋ ਆਓ ਸਾਰੇ ਜਾਣੇ ਗੁਰੂ ਦੀ ਕਿਰਪਾ ਦੁਆਰਾ ਇਕੱਠੇ ਹੋਏ ਹਾਂ ਸੰਗਤੀ ਰੂਪ ਵਿੱਚ, ਵਾਹਿ ਕਹਿਣਾ ਸੁਣਨਾ, ਗੁਰੂ ਕਹਿਣਾ ਸੁਣਨਾ। ਵੀ ਆਰ ਨੋਟ ਬਰਾਈਬਿੰਗ ਟੂ ਦਾ ਕ੍ਰੀਏਟਰ, ਕਿਉਂਕਿ ਕ੍ਰੀਏਟਰ ਕੋਲ ਸਭ ਕੁਛ ਆ, ਉਹਨੂੰ ਕੁਛ ਨਹੀਂ ਚਾਹੀਦਾ। ਵਟ ਕ੍ਰੀਏਟਰ ਨੀਡ ਇਜ਼ ਅਵਰ ਡਿਵੋਸ਼ਨ, ਕਿ ਸਾਡਾ ਮਨ ਟਿਕੇ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਬਾਣੀ ਦੁਆਰਾ ਸਾਨੂੰ ਸਤਿਗੁਰ ਸਮਝਾਉਂਦੇ ਆ ਕਿ ਜੇ ਉਸ ਪਰਮ ਸੱਚ ਤੱਕ ਪਹੁੰਚਣਾ, ਉਸਨੂੰ ਜਾਣਨਾ ਤਾਂ ਕੀ ਕਰਨਾ ਪੈਣਾ। ਵਾਰ ਵਾਰ ਗੁਰਬਾਣੀ ਦੇ ਆਪਾਂ ਜਿਹੜੇ ਮਰਜ਼ੀ ਅੰਗ 'ਤੇ ਪੜ੍ਹੀਏ ਤਾਂ ਮਹਾਰਾਜ ਕਿਰਪਾ ਕਰਕੇ ਇਹੀ ਸਮਝਾਉਂਦੇ ਨੇ ਕਿ ਤੂੰ ਆਇਆ ਕੀ ਕਰਨ ਪ੍ਰਾਣੀ, ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ। ਕਿ ਤੂੰ ਲਾਹਾ ਲੈਣ ਆਇਆ, ਨਾ ਤਾਂ ਆਪਾਂ ਮਾਇਆ ਦਾ ਲਾਹਾ ਲੈਣ ਆਇਆ, ਬਿਕੋਜ਼ ਦੈਟਸ ਉਹ ਤਾਂ ਨਾਸ਼ਵਾਨ ਹੈ, ਇਟਸ ਇਟ ਵਿਲ ਫਿਨਿਸ਼। ਅਤੇ ਲਾਹਾ ਕਿਹਦਾ ਲੈਣਾ? ਮਹਾਰਾਜ ਕਹਿੰਦੇ ਮਾਇਆ ਕੇ ਸੰਬੰਧ ਸਾਇਕ ਸਾਕ ਕਿਤੇ ਹੀ ਕਾਮ ਨਾ ਆਇਆ, ਹਰ ਕਾ ਦਾਸ ਨੀਚ ਕੁੱਲ ਉੱਚਾ, ਜਿਸ ਸੰਗ ਮਨ ਬਾਂਛਤ ਫਲ ਪਾਇਆ। ਡਜ਼ਨਟ ਮੈਟਰ, ਮਾਇਆ ਦੇ ਅੰਡਰ ਆਪਾਂ ਜਿੰਨੇ ਵੀ ਮਰਜ਼ੀ ਰਿਲੇਸ਼ਨਸ਼ਿਪ 'ਚ ਵਿਚਰ ਲਈਏ, ਮਹਾਰਾਜ ਕਹਿੰਦੇ ਉਹ ਤੇਰੇ ਕਿਸੇ ਕੰਮ ਦੇ ਨਹੀਂ। ਵਟ ਵਿਲ ਹੈਲਪ ਯੂ, ਹਰ ਕਾ ਦਾਸ ਨੀਚ ਕੁੱਲ ਉੱਚਾ, ਜਿਸ ਸੰਗ ਮਨ ਬਾਂਛਤ ਫਲ ਪਾਇਆ। ਕਿ ਉਹ ਹਰੀ ਦਾ ਦਾਸ ਕੁੱਡ ਬੀ ਐਨੀਬਾਡੀ, ਚਾਹੇ ਉਹ ਨੀਚੀ ਜਾਤ ਦਾ ਹੋਵੇ, ਤਾਂ ਉਹਦਾ ਮਹਾਰਾਜ ਕਹਿੰਦੇ ਕੁੱਲ ਉੱਚਾ, ਅਤੇ ਉਹਦੀ ਸੰਗਤ ਕਰੇਗਾ ਦੈਨ ਮਨ ਬਾਂਛਤ ਫਲ ਪਾਇਆ। ਕਿਉਂਕਿ ਜੋ ਗੁਰਮੁਖ ਪਿਆਰਾ ਜਿਹੜਾ ਵੀ ਆ ਉਹਦੀ ਸੰਗਤ ਕਰਾਂਗੇ, ਉਹਨੇ ਸਾਨੂੰ ਮਨਮੁੱਖਾਂ ਵਾਲੀ ਗੱਲ ਤਾਂ ਕਰਨੀ ਨਹੀਂ। ਸੋ ਮਹਾਰਾਜ ਮਾੜੀ ਵਿੱਚ ਪੂਰਾ ਕਲੀਅਰ ਕਰਦੇ ਆ, ਫਿਰ ਆਖਦੇ ਨੇ ਲੱਖ ਕੋਟ ਵਿਖਿਆ ਕੇ ਬਿੰਜਨ, ਤਾਂ ਕਾ ਮਨ ਤਾਂ ਮਹਿ ਤ੍ਰਿਸ਼ਨਾ ਬੂਝੀ, ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਝੀ। ਕਹਿੰਦੇ ਲੱਖ ਕੋਟ ਵਿਖਿਆ ਕੇ ਬਿੰਜਨ, ਕਹਿੰਦੇ ਕਰਪਸ਼ਨ ਚਾਹੇ ਆਪਾਂ ਕਰਕੇ ਮਿਲੀਅਨਸ ਔਨ ਮਿਲੀਅਨਸ ਆਫ ਡਾਲਰ ਬਣਾ ਲਈਏ, ਤਾਂ ਮਹਾਰਾਜ ਕਹਿੰਦੇ ਉਹਨਾਂ ਤ੍ਰਿਸ਼ਨਾ ਨੇ ਬੁੱਝਣੀ। ਬੁੱਝਣੀ ਕਿਵੇਂ? ਮਹਾਰਾਜ ਨੇ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਝੀ। ਜੋ ਪਰਮ ਸੱਤ ਆ ਮਹਾਰਾਜ ਕਹਿੰਦੇ ਆ, ਉਹ ਬਸਤ ਤੂੰ ਕਿਵੇਂ ਬੁੱਝਣੀ ਆ? ਨਾਮ ਸਿਮਰਨ ਨਾਲ। ਪਰ ਮਹਾਰਾਜ ਕਹਿੰਦੇ ਇਹ ਸਾਰਾ ਕੁਛ ਆਪਾਂ ਗਿਆਨ ਦੀਆਂ ਗੱਲਾਂ ਲੈ ਲਈਆਂ, ਜਿਹਨਾਂ ਚਿਰ ਰਸਤੇ ਚੱਲਦੇ ਨਹੀਂ ਉਹਨਾਂ ਚਿਰ ਹੋ ਗਈ ਗਾਹ ਨਹੀਂ ਵੱਧ ਸਕਦੇ, ਕਿਉਂਕਿ ਗੱਲੀ ਕਿਸੇ ਨਾ ਪਾਇਆ। ਗੱਲਾਂ ਬਾਤਾਂ ਆਪਾਂ ਬਾਣੀ ਦੀਆਂ ਵਿਚਾਰਾਂ ਜਿੰਨੀ ਮਰਜ਼ੀ ਸੁਣ ਲਈਏ, ਅਨਲੈਸ ਵੀ ਅੰਡਰਸਟੈਂਡ ਲਿਸਨ ਅੰਡਰਸਟੈਂਡ ਐਂਡ ਵਾਕ ਔਨ ਦਾ ਪਾਥ ਆਫ ਗੁਰਬਾਣੀ, ਨਥਿੰਗ ਵਿਲ ਚੇਂਜ। ਇਟ ਵਿਲ ਬੀ ਜਸਟ ਅਨਦਰ ਇੰਟਰਟੇਨਮੈਂਟ ਫਰੋਮ, ਪਹਿਲਾਂ ਆਪਾਂ ਗੀਤ ਗਾਣੇ ਸੁਣਦੇ ਸੀ, ਹੁਣ ਆਪਾਂ ਸਿਰਫ ਬਸ ਸੁਣਨ ਲੱਗ ਗਏ, ਕਥਾ ਸੁਣ ਲਈ, ਕੀਰਤਨ ਸੁਣ ਲਿਆ, ਬਾਣੀ ਪੜ੍ਹ ਲਈ, ਪਰ ਕੀਤਾ ਕੁਛ ਨਾ। ਸੋ ਵੀ ਆਰ ਜਸਟ ਚੇਂਜਿੰਗ ਅਵਰ ਵੇ ਆਫ ਇੰਟਰਟੇਨਿੰਗ ਅਵਰ ਮਾਇੰਡ ਫਰੋਮ ਵਨ ਗੁੱਡ ਥਿੰਗ ਟੂ ਸਮਥਿੰਗ ਵਿਚ ਇਜ਼ ਗੁੱਡ, ਬਟ ਵੀ ਆਰ ਨੋਟ ਟੇਕਿੰਗ ਫੁੱਲ ਲਾਹਾ ਆਫ ਇਟ। ਜਿੰਨੇ ਆਪਾਂ ਸਾਰੀ ਉਮਰ ਚਾਹੇ ਲਾ ਦਈਏ, ਬਾਣੀ ਪੜ੍ਹ ਲਈਏ, ਸੁਣ ਲਈਏ, ਜਿੰਨਾ ਚਿਰ ਮਹਾਰਾਜ ਕਹਿੰਦੇ ਬਾਣੀ 'ਤੇ ਚੱਲਦਾ ਨਹੀਂ, ਜੋ ਪੜ੍ਹ ਸੁਣੇ ਕਮਾਵੇ ਸੋ ਉਤਰੇ ਪਾਰ। ਸੋ ਮਹਾਰਾਜ ਦੇ ਵਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਆਪਾਂ ਮੁਨਕਰ ਨਹੀਂ ਹੋ ਸਕਦੇ। ਜਿੰਨਾ ਚਿਰ ਉਹ ਕਮਾਈ ਨਹੀਂ, ਮਹਾਰਾਜ ਕਹਿੰਦੇ ਤੇਰਾ ਭਾਰ ਉਤਾਰਾ ਨਹੀਂ ਹੋਣਾ। ਜਿਵੇਂ ਗੁਰਮੁਖ ਪਿਆਰੇ ਅੱਜ ਵਚਨ ਪੜ੍ਹਦੇ ਸੀ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਹੁਣ ਕਿਹੜੇ ਸ਼ਬਦ ਦੀ ਗੱਲ ਕੀਤੀ ਹੈ? ਮਹਾਰਾਜ ਨੇ ਬਾਣੀ ਵਿੱਚ ਸਮਝਾਇਆ, ਉਹ ਸ਼ਬਦ ਜੋ ਸਭ ਦੇ ਅੰਦਰ ਆ, ਜੋ ਸਭ ਦੇ ਬਾਹਰ ਵੀ ਆ, ਜਿਸ ਨੂੰ ਮਨ ਨੇ ਸੁਣਨਾ ਅੰਦਰੋਂ ਵੀ ਬਾਹਰੋਂ ਵੀ, ਅਤੇ ਉਹ ਸ਼ਬਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੋ ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਉਹਨੂੰ ਨਾ ਲਿਖਿਆ ਜਾ ਸਕਦਾ, ਨਾ ਕਥਿਆ ਜਾ ਸਕਦਾ, ਬਸ ਆਪਾਂ ਉਹਨੂੰ ਐਕਸਪੀਰੀਅੰਸ ਕਰ ਸਕਦੇ ਹਾਂ, ਹਾਓ ਵਿਦ ਗਾਈਡੈਂਸ ਆਫ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਜੇ ਸ਼ਬਦ ਸਭ ਦੇ ਅੰਦਰ ਆ, ਵਾਈ ਕਾਂਟ ਵੀ ਹੀਅਰ? ਤਾਂ ਮਹਾਰਾਜ ਕਹਿੰਦੇ ਆ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਕਚੋਲਾ। ਮਾਇਆ ਦੇ ਵਿੱਚ ਹੀ ਮਹਾਰਾਜ ਕਹਿੰਦੇ ਇੰਨਾ ਅੰਨਾ ਬੋਲਾ ਹੋ ਗਿਆ, ਕਿਸੇ ਨੂੰ ਆਪਣੀ ਫਿਕਰ ਪਈ ਆ, ਆਈ ਐਮ ਨੋਟ ਫੀਲਿੰਗ ਗੁੱਡ, ਮੇਰੀ ਸਿਹਤ ਦਾ ਆਹ ਕੀ ਹੋ ਗਿਆ, ਮੈਨੂੰ ਆਹ ਕਿਵੇਂ ਹੋ ਗਿਆ, ਕੋਈ ਧੀਆਂ ਪੁੱਤਾਂ ਦੀ ਫਿਕਰ 'ਚ ਪਿਆ, ਕੋਈ ਹੋਰ ਕਿਸੇ ਕੰਮਾਂ ਕਾਰਾਂ ਦੀ ਫਿਕਰ 'ਚ ਪਿਆ, ਆਲ ਦਾ ਟਾਈਮ ਬਲਾਇੰਡ ਵਿਦ ਮਾਇਆ ਅਤੇ ਗੁਰੂ ਦਾ ਸ਼ਬਦ ਵਿਸਾਰਤਾ।
ਤੇ ਜਿੰਨਾ ਚਿਰ ਬਾਣੀ ਤੇ ਆਪਾਂ ਤੁਰਦੇ ਨਹੀਂ ਮਹਾਰਾਜ ਕਹਿੰਦੇ ਤੇਰਾ ਕੁਛ ਭਾਰ ਉਤਾਰਾ ਨਹੀਂ ਹੋਣਾ। ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣੀਆਂ। ਜਦੋਂ ਆਪਾਂ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਮੱਤ ਦੁਆਰਾ ਗੁਰੂ ਦੇ ਬਚਨਾਂ ਦੁਆਰਾ ਜਪਾਂਗੇ ਦੈਨ ਦੀਸ ਥਿੰਗ ਵਿਲ ਹੈਪਨ ਓਨਲੀ ਦੈਨ ਵੀ ਵਿਲ ਕਮ ਟੂ ਅੰਡਰਸਟੈਂਡ ਕਿ ਸੁੰਨ ਮੰਡਲ ਮੈਂ ਕਰ ਪਰਗਾਸ ਆਪਾਂ ਪੜ੍ਹਦੇ ਹਾਂ ਬਾਣੀ ਦੇ ਵਿੱਚ। ਬਟ ਕਿੰਨੀ ਵਾਰੀ ਸਾਡੇ ਅੰਦਰ ਝੰਝੋੜਿਆ ਗਿਆ ਵਟ ਇਜ਼ ਸੁੰਨ ਮੰਡਲ ਅਤੇ ਕਿਹੜਾ ਪਰਗਾਸ ਆ। ਇਫ ਵੀ ਰੀਡ ਇਟ ਵੀ ਵੋਂਟ ਗੈਟ ਐਨੀਥਿੰਗ, ਇਫ ਵੀ ਵਾਕ ਔਨ ਇਟ ਦੈਨ ਵੀ ਵਿਲ ਐਕਸਪੀਰੀਅੰਸ ਦੈਟ ਥਿੰਗ। ਸੋ ਕਿੰਨੇ ਭਾਗਾਂ ਵਾਲੇ ਹਾਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਪੈਰਵੀ ਸਾਨੂੰ ਸੇਧ ਦਿੰਦੇ ਨੇ, ਸਾਨੂੰ ਇਕੱਲੀ ਇਕੱਲੀ ਗੱਲ ਦੱਸਦੇ ਨੇ ਕਿ ਵਟ ਨੀਡਸ ਟੂ ਬੀ ਡਨ ਇਨ ਯੂਅਰ ਲਾਈਫ ਟੂ ਲਿਬਰੇਟ। ਸੋ ਫਿਰ ਵਾਰ ਵਾਰ ਰੱਖਦੇ ਵੱਡੇ ਕਰਮ ਆ ਸਾਡੇ, ਵੱਡੇ ਭਾਗ ਨੇ ਜਦੋਂ ਆਪਾਂ ਸੰਗਤੀ ਰੂਪ ਵਿੱਚ ਇਕੱਠੇ ਹੁੰਦੇ ਹਾਂ, ਕਿਉਂਕਿ ਬਿਨ ਭਾਗੀ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਹੁਣ ਮਹਾਰਾਜ ਦੀ ਕਿਰਪਾ ਨਾਲ ਆਪਾਂ ਗੁਰੂ ਦੇ ਦੁਆਰੇ ਬੈਠੇ ਹਾਂ, ਆਪਾਂ ਸਤਿਗੁਰਾਂ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਚਨ ਆਪਾਂ ਬੋਲੇ ਜਾ ਰਹੇ ਹਾਂ, ਕਮਾਏ ਜਾ ਰਹੇ ਹਾਂ, ਸੁਣੇ ਜਾ ਰਹੇ ਹਾਂ। ਇਹੀ ਆਪਾਂ ਸੰਗਤ ਵਿੱਚ ਬੈਠੀਏ ਉੱਥੇ ਆਪਾਂ ਨੂੰ ਪਤਾ ਕਿਹੜੀਆਂ ਗੱਲਾਂ ਹੁੰਦੀਆਂ ਨੇ। ਸੋ ਤਾਂ ਵੱਡ ਭਾਗੀ ਸਤ ਸੰਗ ਮਿਲਾਵੇ। ਸੋ ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ। ਇਫ ਵੀ ਕਮ ਟੂ ਗੁਰੂ ਦੇ ਦੁਆਰੇ, ਗੁਰਦੁਆਰੇ ਆਉਣਾ ਇਜ਼ ਅ ਬਲੈਸਿੰਗ, ਕਿਉਂਕਿ ਉੱਥੇ ਜਿੰਨਾ ਚਿਰ ਪਹੁੰਚਾਂਗੇ ਨਹੀਂ ਜਿੱਥੇ ਗਿਆਨ ਸਾਨੂੰ ਮਿਲਣਾ, ਵਟ ਇਜ਼ ਅਵਰ ਵਟ ਆਰ ਅਵਰ ਚਾਂਸਿਸ। ਸੋ ਆਓ ਹੁਣ ਜੇ ਆਪਾਂ ਗੁਰੂ ਦੇ ਕਿਰਪਾ ਦੁਆਰਾ ਭਾਗਾਂ ਨਾਲ ਆਪਾਂ ਮਿਲੇ ਹਾਂ, ਫਿਰ ਜਿੰਨਾ ਟਾਈਮ ਬਚਿਆ ਪੂਰੇ ਆਪਾਂ ਧਿਆਨ ਦੇ ਨਾਲ ਰਾਈਟ ਨਾਓ ਵੀ ਆਰ ਡੂਇੰਗ ਗੁਰਮੰਤਰ ਜਾਪ। ਅਤੇ ਜਦੋਂ ਆਪਾਂ ਇੱਥੇ ਫੋਰ ਐਗਜ਼ਾਮਪਲ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਆ, ਐਂਡ ਇਫ ਯੂ ਆਰ ਨੋਟ ਲਿਸਨਿੰਗ ਦੈਨ ਵਾਈ ਵੀ ਆਰ ਸਿਟਿੰਗ ਇਨ ਦਾ ਦਰਬਾਰ ਹਾਲ। ਸੋ ਦੈਟ ਦਾ ਹੋਲ ਪੁਆਇੰਟ ਕਮਿੰਗ ਟੂ ਗੁਰਦੁਆਰਾ। ਆਓ ਜੀ ਜਿੰਨਾ ਟਾਈਮ ਬਚਿਆ ਆਪਾਂ ਫਿਰ ਜੁੜੀਏ, ਸਾਰਿਆਂ ਨੇ ਇੱਕ ਧੁਨ ਇੱਕ ਰਸ ਹੋ ਕੇ ਜਪਣਾ, ਵਾਹਿ ਕਹਿਣਾ, ਸੁਣਨਾ ਗੁਰੂ ਕਹਿਣਾ ਸੁਣਨਾ। ਦੈਟਸ ਅ ਵੇ ਟੂ ਟਰੈਪ ਅਵਰ ਮਾਇੰਡ ਕਿ ਉਹ ਇੱਧਰ ਉੱਧਰ ਨਾ ਭੱਜੇ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰਬਾਣੀ ਦੇ ਵਿਚਾਰਾਂ ਕਰਦਿਆਂ, ਸਿਮਰਨ ਕਰਦਿਆਂ ਬੇਅੰਤ ਲੱਖਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ। ਸਤਸੰਗਤ, ਅਕਾਲ ਪੁਰਖ ਵਾਹਿਗੁਰੂ ਬਖਸ਼ਣ ਜੋਗਾ ਬਖਸ਼ ਦੇਣਾ ਜੀ। ਆਓ ਹੁਣ ਆਪਾਂ ਸਾਰੇ ਜਾਣੇ ਆਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜਾਂਗੇ, ਉਪਰੰਤ ਮਹਾਰਾਜ ਜੀ ਦਾ ਅਰਦਾਸ ਹੋਵੇਗੀ, ਫਿਰ ਸੁਖਾਸਨ ਹੋਵੇਗਾ, ਫਿਰ ਅਰਦਾਸ ਅਤੇ ਮਹਾਰਾਜ ਆਪਣੇ ਨਿੱਜੀ ਸਥਾਨ 'ਤੇ ਜਾਣਗੇ। ਆਪਾਂ ਕੋਸ਼ਿਸ਼ ਕਰੀਏ ਸਾਰੇ ਜਾਣੇ ਸਜੇ ਰਹੀਏ, ਜਿੰਨੀ ਤੋਂ ਜਿੰਨੀ ਜ਼ਿਆਦਾ ਰਿਸਪੈਕਟ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਸਕਦੇ ਹਾਂ ਓਨੀ ਘੱਟ। ਰੀਜ਼ਨ ਬਿਕੋਜ਼ ਜੇ ਨਾ ਹੁੰਦੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੈਨ ਵੀ ਆਰ ਲੋਸਟ। ਸੋ ਇਹੋ ਬੇਨਤੀ, ਆਓ ਜੀ ਸਾਰੇ ਜਾਣੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਰਦਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ, ਪੰਚ ਦੂਧ ਤੁਜ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ

ਖਾਲਸਾ

ਵਾਹਿਗੁਰੂ ਜੀ ਗੁਰਸਿੱਖਾਂ ਮਨ ਵਧਾਈਆਂ ਜਿਨ ਮਿਰ ਸਤਿਗੁਰ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾ ਵੈ ਹਰ ਨਾਮ ਕੀ ਸੋ ਲੱਗੈ ਗੁਰਸਿੱਖਾਂ ਮਨ ਮਿੱਠਾ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹ ਮਨ ਰਾਮ ਨਾਮ ਪੀਨਾ ਲਾਹਾ

Thank you.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉਮ ਬਲਿਹਾਰੀ।

जन्म मरना दुख जाए। सतनाम

ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ ਪਾਰ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਟਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ

ਸਭਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਪੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਓ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ

ਬੋਹਿ ਨਾ ਸਕੈ ਅਕਾਲ। ਨਾਨਕ ਭਗਤਾ ਸਦਾ ਬੇਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤੇ ਸਾਹ, ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹਾਥ ਹੋਵੈ ਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਇ, ਕਾਗਦ ਕਲਮਾ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਸ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਿ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵ ਹੈ ਮੋਖ ਦੁਆਰ, ਮੰਨੈ ਪਰਵਾਰ ਹੈ ਸਾਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲੇ ਹੋ ਰੂਪਾ, ਕੇਤੀ ਦਾਤ ਜਾਣਾ ਕੌਣ ਕੂਤਾ, ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲੱਖ ਦਰੀਆ, ਓ ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੁਖ ਪੱਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਮਣ ਕਹਾ ਵਿਚਾਰ,
ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵ ਹੋ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਸਿਤ ਕਮਣ ਵਾਰ ਕਮਣ ਸਿਰੂਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀ ਆ ਜੇ ਲਿਖਨ ਲੇਖ ਪੁਰਾਣ ਹਿਤ ਵਾਰ ਨਾ ਜੋਗੀ ਜਾਣਾ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਿਉਂ ਕਰਾਖਾ ਕਿਸਾਲਾ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਸ ਠਾਰ ਹੈ ਕਹਿਨਕ ਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸ ਰਹਿ

ਕੀਲਾ ਨਾਦ ਅਨਾਹਤਾ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੋ ਤਿਸੈ ਆਦੇਸ ਆਦ ਨੀਲ ਨਾਦ ਅਨਾਹਤਾ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋ ਵਹ ਲੱਖ ਵੀਸ ਲੱਖ ਲੱਖ

ਠੀਸਾ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਹ ਜੋਰ ਜੋਰ ਨਾ ਰਾਜਮਾਲ ਮਨ ਸੋਰਾ ਜੋਰ ਨਾ ਸੁਸਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਸਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕਿਤੇ ਪਵਨ ਪਾਣੀ ਵੈ ਸੰਤਰਾ ਕਿਤੇ ਕਾਨ ਮਹੇਸਾ ਕੇਤੇ ਬਰਮੇ ਘਾੜਤ ਘੜੀ ਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸਾ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦਾ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦਾ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪਾ ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪਾ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਓਹੇ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ

ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗ ਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੁਖ ਲਾਗਨ ਤਪਤਾਓ ਭਾਂਡਾ ਭਾਵ ਅੰਮ੍ਰਿਤ ਤਿਤਾਲ ਘੜੀਐ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਕ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸੁਮਤ ਪੋਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਦੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਇਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਅਗਮੇ ਨਮਸਤਾਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਾਸਤਾਜਬੇ ਅਦੇਸੰ ਦੇਸੇ ਨਮਸਤੰ ਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗੌਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਧੰਦੇ ਨਮੋਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤੁਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਕੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਚੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ
निर्बूज हैं, सूज हैं, काल हैं, जाल हैं, लाह हैं, जाह हैं, अनंत हैं, महंत हैं, लीक हैं, निरश्रीक हैं, निरलंब हैं, संभ हैं, अगम हैं, जम हैं, पूत हैं, छूत हैं, लोक हैं, शोक हैं, कर्म हैं, परम हैं, अजीत हैं, पीत हैं, बाह हैं, गाह हैं, मान हैं, निदान हैं, नेक हैं, फिर एक हैं, पोजंग पर्यात छंद, नमो सर्वमाने समस्ति निदाने, नमो देव देवे पेखी अपेवे, नमो काल काले, नमो सर्व पाले, नमो सर्व गौणे, नमो सर्व पौणे, नंगी नाथे निरसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो नृत्य नृत्य, नमो नाद नादे, नमो पान पाने, नमो बाद बादे, नंगी अनामे समस्ति स्वरूपे प्रपंगी परमाथे, समस्ति बेपूते कलंक बिना ने कलंकी स्वरूपे, नमो राज राजे स्वरं परम रूपे, नमो जोग जोगे स्वरं परम सिद्धे, नमो राज राजे स्वरं परम वृद्धे, नमो शस्त्र पाणे, नमो अस्त्र माणे, नमो परम ज्ञाता, नमो लोक माता अपेखी अपरमी अपोगी अपुगते, नमो जोग जोगे स्वरं परम जुगते, नमो नित नारायणे क्रूर कर्मे, नमो प्रेत अप्रेत देवे सो धर्मे, नमो रोग हर्ता, नमो राग रूपे, नमो साह नमो भूपे, नमो दान दाने, नमो मान माने, नमो रोग रोगे, नमस्तंग स्नान, नमो मंत्र मंत्रंग, नमो जंत्र जंत्रंग, नमो इष्ट इष्टे, नमो तंत्र तंत्रंग, सदा सचिदानंद सर्वं प्रणासी अनुपे रूपे समस्तुल निवासी, सदा सिद्ध दा बुद्ध दा वृद्ध करता दोर दर्दं अगं ओग हरता परम परम परमेश्वरं प्रोच पालं, सदा सर्वदा सिद्ध दाता दयालं छेदी अपेदी नामं अकामं समस्तो प्राजी समस्तस्तुतामं, तेरा जोर चाचरी छंद जले हैं थले हैं पीत हैं पे हैं प्रभु हैं जू हैं देश हैं पेश हैं पोजंग प्रयात छंद, अगाधे अबाधे आनंदी स्वरूपे, नमो सर्वमाने समस्ति निदाने, नमस्तवंग निर्नाथे, नमस्तवंग प्रमाथे, नमस्तवंग अगंजे, नमस्तवंग अपंजे, नमस्तवंग अकाले, नमस्तवंग अपाले, नमो सर्वदेशे, नमो सर्वपेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोख रोखे, नमो सोख सोखे, नमो सर्व रोगे, नमो सर्व भोगे, नमो सर्व जीतंग, नमो सर्व पीतंग, नमो सर्व ज्ञानंग, नमो परमतानंग, नमो सर्व मंत्रंग, नमो सर्व जंत्रंग, नमो सर्व दृश्यंग, नमो सर्व कृष्यंग, नमो सर्व रंगे त्रिपंगी नंगे, नमो जीव जीवंग, नमो बीज बीजे अखिजे अपिजे समस्तं परसिजे कृपालं स्वरूपे कुकर्मं प्रणासी सदा सर्वदा रिद्ध सिद्धं निवासी चत्प्रचंद त्वप्रसाद, अमृत कर्मे अमृत धर्मे अखल जोगे अचल भोगे अचल राजे अटल साजे अखल धर्मं लख कर्मं, सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भूता सर्वं युक्ता सर्वं देवं सर्वं पेवं सर्वं काले सर्वं पाले रूआल छंद त्वप्रसाद, आदरूप अनाद मूर्त जोन पुरख अपार सर्वमान त्रिमान देव पेवाद उदार सर्व पालक सर्व कालक सर्व कोपन काल, जत्र तत्र विराज ही अवधूत रूप रसाल, नाम ठाम न जात जा कर रूप रंग न रेख, आद पुरख उदार मूर्त जोन आद सेख, देश और न पेश जा कर रूप रेख न राग, जत्र तत्र दिशा विशा हुए फैल्यो अनुराग, नाम काम बेहीन पेख तताम हूं नह जाहे, सर्वमान सर्वत्र मान सदैव मान तताहि, एक मूर्त अनेक दर्शन कीन रूप अनेक, खेल खेला खेल खेल अनंत को फिर एक, देव भेव न जन ही जेह बेद और कतेब, रूप रंग न जात पास हो जन ही केह जेब, तात्मात न जात जा कर जन्म मरण विहीन,
ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰਤੀਨ ਲੋਕ ਚੌਦਹ ਹੈ ਕੇ ਬਿਖੈ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਜਮ ਭਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਅਲਖ ਭੇਸ ਅੰਗਰਾਗ ਨ ਰੰਗ ਜਾ ਕਹ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਨ ਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹ ਨਿਤ ਭਗਤ ਨੇਤਾ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾਵ ਹੀ ਬਹੁ ਚਿੱਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਅਨਭੂਤ ਅੰਗਾ ਬਾ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਿਸੈ ਕਰਮਾ ਦ੍ਰਿਸੈ ਧਰਮ ਸਰਬਾ ਪ੍ਰਨਾਡਾ ਅਨਡੰਡ ਬਾਡਾ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਖਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪਿਰਥੀਸੈ ਦੀਸੈ ਦ੍ਰਿਸੈ ਕਿਰਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿਹਾ ਛਜ ਦੇਸੈ ਕਿਹਾ ਭਿਜ ਪੇਸੈ ਕਿਹਾ ਗੰਜ ਕਰਮੈ ਕਿਹਾ ਭੰਜ ਭਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕੇ ਅਵਧੂਤ ਵਰਨਾ ਕੇ ਬੇਭੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸੋਕ ਵਰਨਾ ਕੇ ਸਰਬਾ ਭਰਨਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰਗ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਵ ਅਨੂਪੈ ਕੇ ਆਦ ਦੇਵ ਹੈ ਕੇ ਆਪ ਪੇਵ ਹੈ ਕੇ ਚਿਤਰੰਗ ਬਿਹੀਨੈ ਕੇ ਕੈ ਦੀਨੈ ਕੇ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਪਾਉਣਾ ਹੈ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸ਼ਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾਹੋ ਕੇ ਸਰਬੱਤਰ ਭਾਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੋਖਾ ਕੇ ਸਰਬੱਤਰ ਪੋਖਾ ਕੇ ਸਰਬੱਤਰ ਤ੍ਰਾਣਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ।

ਜੀ ਮੈਂ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਗਰੀ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਵਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਦੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਅਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਤਪ੍ਰਛੰਦ ਤਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੁੱਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕ ਹੈ ਮਿੱਤੋ ਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਅਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੁਸਨ ਅਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਅਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕੇਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਆਦੀਸ ਹੈ ਦੇਸੁਲ ਲੇਖ ਹੈ ਹਮੇਸੁਲ ਭੇਖ ਹੈ ਜਮੀਨੁਲ ਜਮਾ ਹੈ ਮੀਕੁਲ ਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦ ਭਾਰ ਛੰਦ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰਾਗੰਜ ਹਰਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜੰਗ ਆਸਨ ਭੰਗ ਉਪਮਾ ਪਾਰਗਤ ਮਿਤੋਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤਰਤੁਰਾਸ ਆਜਾਨ ਬਾਹੁ ਏਕ ਸਦਾਹ ਓਅੰਕਾਰਾਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰਾ ਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜਗਾਤ ਆਜ ਜਨੰਬਾਤ ਅਨ ਝੰਜਗਾਤ ਅਨਰੰਜਬਾਤ ਅਨ ਟੁੱਟਾਰ ਅਨ ਟੁੱਟ ਅਪਾਰ ਆਡੀਠ ਧਰਮਤ ਢੀਠ ਕਰਮਾਨ ਬ੍ਰਣ ਅਨੰਤ ਦਾਤ ਮਹੰਤਾ ਹਰ ਬੋਲ ਮਨਾ ਛੰਦ ਤੁਹ ਪ੍ਰਸਾਦ ਕਰੁਣਾਲਾ ਹੈ ਹਰਕਾਲਾ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਨ ਹੱਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ, ਤੁਧ ਬਾਜ ਸਮਰੱਥ ਹੋਏ ਨਾਹੀ, ਕਿਰਪਾ ਕਰ ਬਨਵਾਰੀ ਆ। ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ ਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਪਾਵੇ। ਕਹਿ ਨਾਨਕ ਜਿਸ ਦੇਹੇ ਪਿਆਰੇ, ਸੋਈ ਜਨ ਪਾਵੇ। ਆਵਹੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ। ਕਹਿ ਨਾਨਕ ਸੁਣ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤਿਸੈ ਵਿੱਟ ਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈ ਹੈ। ਸਾ ਕੰਮ ਮੂਲੇ ਨਾ ਕੀਚੈ, ਜਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੁ ਵਾਖ ਵਖਾਣਾ ਏ।
ਆਖਹ ਤਵੇਖਹ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨਵ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸ ਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਬ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰਹਿ ਹਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤਾ ਸੁਣਨ ਦੇ ਪਵਿੱਤਾ ਸੇ ਪਵਿੱਤਾ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਵਹਿਣ ਸਹਿਜੈ ਸਹਿਸਾ ਨ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਬ ਹੋ ਸ਼ਬਦ ਲੱਗ ਹੋ ਹਰ ਸਿਉ ਰਹ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਿਜਾਇ ਜੀ ਆਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵੇ ਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜੋਬੇ ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਮੈਲ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਵਰ ਨ ਜਾਣਾ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹ ਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ
कह दे कचे सुन दे कचे कची आख बखाणी हर हर नित कर है रसना कहया कछु न जानी चित जिन का हिर लया माया बोलन पए रवाणी कह नानक सतगुरु बज हो होर कच्ची बाणी गुर का शब्द रतन है हीरे जित जड़ाओ शब्द रतन जित मन लागा एहो हुआ समाओ शब्द सेती मन मिलिया सचा लाया पाओ आपे हीरा रतन आपे जिस नौ दे बुझाए कह नानक शब्द रतन है हीरा जित जड़ाओ शिव सकत आप उपाए कह करता पे हुक्म वरताए हुक्म वरताए आप वेख गुरमुख किसै बुझाए तोड़े बंधन होवै मुक्ता शब्द मन वसाए गुरमुख जिस नौ आप करे सो होवै एक सस्यो लिब लाए कह नानक आप करता पे हुक्म बुझाए सिमरित शास्त्र पुन पाप बीचार दे तत्ता सार न जानी तत्ता सार न जानी गुरु बज हो तत्ता सार न जानी तिहि गुणी संसार भ्रम सुता सुत्या रहन विहानी गुर किरपा ते से जन जागे जिना हर मन वसिया बुल है अमृत बाणी कह नानक सो तत पाए जिसनो आंदन हर लिब लागै जागत रहन विहानी माता के उदर मह प्रतपाल करे सो क्यों मन हो विसारी है मन हो क्यों विसारी है वडदाता जे अगन मह आहार पहुँचावे ओस नो केहो पोहे न सकी जिसनो अपनी दिवलावे अपनी दिव्या पे लाए गुरमुख सदा समाधी है कह नानक ए वडदाता सो क्यों मन हो विसारी है जैसी अगन उदर मह तैसी बाहर माया माया अगन सब इको जेही करता खेल रचाया जा तिस भाणा ता जमया परिवार भला पाया लिव छुड़की लगी त्रिशना माया मरवरताया एह माया जित हर विसरा मोह उपजै भाव दूजा लाया कह नानक गुर प्रसादी जिना लिव लागी तिनी विचे माया पाया हराप मुल कह मुल न पाया जाए मुल न पाया जाए किसा विट हो रहे लोक बिल लाए ऐसा सतगुर जे मिला तिसनो सिर सौपी है विच हो आप जाए जिसदा जियो तिस मिल रहा हर वसै मन आए हर आप मुल कह भगत न के नानका जिन हर पल्ला पाए हर रास मेरी मन वणजारा हर रास मेरी मन वणजारा सतगुर ते रास जानी हर हर नित जपे हो जी आहो लाह खटे हो दिहाड़ी एहो धन तिना मिलिया जिन हर आपे पाणा कह नानक हर रास मेरी मन हुआ वणजारा ए रसना तू अनरस राच रही तेरी प्यास न जाए प्यास न जाए होरत किता जिचर हर रस पल्ला न पाए हर रस पाए पल्ला पिया हर रस बहुड़ न त्रिसना लाग आए एहो हर रस करमी पाई है सतगुर मिला जिस आए कह नानक होर अनरस सब विसरे जा हर वसै मन आए ए शरीरा मेरिया हर तुम मह जोत रखी ता तू जग मह आया हर जोत रखी तुद विच ता तू जग मह आया हर आपे माता पे पिता जिन जियो पाए जगत दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जोत राखी ता तू जग मह आया मन चाओ भया प्रभ आगम सुनया हर मंगल गाओ सखी गृहो मंदर बनया हर गाओ मंगल नित सखी ए सोग दुख ना व्यापए गुर चरण लागे दिन सुभागे अपना पिर जापए अनहत बाणी गुर शब्द जानी हर नाम हर रस भोगो कह नानक प्रभा मिलया करण कारण जोगो ए शरीरा मेरिया इस जग मह आए कह क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचिया सो हर मन ना वसाया
ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋ ਧਰੀ, ਹਰ ਬਿਨ ਵਰਨਾ ਦੇਖੋ ਹੋ ਕੋਈ, ਹਰ ਬਿਨ ਵਰਨਾ ਦੇਖੋ ਹੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਵਰਨਾ ਕੋਈ, ਕਹੈ ਨਾਨਕ ਇਹ ਨੇਤਰੰਦ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨਉ ਪਠਾਏ, ਸਾਚਾ ਸੁਣਨਾ ਨਉ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲੱਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ, ਸੱਚੈ ਸੁਣਨਾ ਨਉ ਪਠਾਏ, ਹਰ ਜੀਉ ਗੁਫਾਂਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨਉ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਯੋਗ ਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ ਗਾਵਹੋ ਤਾ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵ ਹੈ ਜਾਤ ਉਦ ਭਾਵ ਹੈ ਗੁਰਮੁਖ ਜਿਨਾ ਬਜਾਵਹੇ। ਇਹੋ ਸੱਚ ਸਭਨਾ ਕਾ ਖਸਮਾ ਹੈ ਜਿਸ ਬਖਸੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੇ। ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru, Vaheguru, Vaheguru.

Guru, guru, guru, guru, guru, guru.

ぐるぐるぐぐるぐぐるぐぐるぐぐるぐぐるぐぐるぐぐるぐぐるぐぐるぐぐるぐぐるぐ

Good.

Good.

うぐるうぐるうぐるうぐるうぐるうぐるうぐるうぐるうぐる

ぐるぐるぐるぐるぐる

ぐるうぐるうぐるうぐるう

う、ぐる、う、ぐる、う、ぐる、う。

Guru, Guru, Guru, Guru, Guru, Guru, Guru, Guru, Guru,

Good.

Guru, Guru, Guru, Guru, Guru, Guru, Guru.

Good.

good.

Guru, Guru, Guru, Guru, Guru, Guru, Guru, Guru, Guru.

Good.

Good.

ぐるぐるぐるぐるぐるぐるぐるぐるぐる

ਜਿਨਿਸਾ ਪ੍ਰਭੂ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜੇ ਕੀ ਧੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ

ਕੁਦਰਤ ਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਕਾਰ ਕੁਦਰਤ ਬੇਦ ਪ੍ਰਾਣ ਤੇ ਬਾਪ ਨਸਰ ਵਿਚਾਰ ਕੁਦਰਤ ਜਾਤੀ ਜਿਨਸੀ

ਗਣ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨਵੇਂ ਹੋਣੀ ਖਾਏਗਾ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫਿਰਨ ਸਿਰ ਓਡਰਾਵਾ ਝਟ ਪਾਏ ਵੇਖੈ ਲੋ ਖਸੈ ਕਰ ਜਾਏ।

ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆਰ ਕੂੜਿਆਰ, ਹਾਂ ਵਿੱਚ ਪਾਪੁਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸਿਆ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਆ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ।

ਪੰਡਾਂਡ ਜੇਰੇ ਜੁਗਦਾ ਖਾਣੀ ਸੇਧਦਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਇ ਕੇ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਪਹਿ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗ ਤਿਸ ਜੁਹਾਰੇ ਸਵਸਥ ਤਿਸ ਦਬਾਣ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ।

ਗੁਰੂ ਸੱਚਾ ਸਾਹਿਬ ਸਿਫਤ ਵਾਲੇ ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ,

ਅੜੇ ਕਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆਵੈ ਰਾਸ ਸੁਖ ਟਲ ਗੁਰ ਸੇਵੀ ਹੈ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਵਤ ਖਸਮਦੀ ਨੂਰ ਅਰਸੋਂ ਗੁਰਸੋਂ ਝਟੀਐ ਤੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ।

ये गुरजन को सुप्रसन्न नाम हृदय निवास है, जिन को गुरु सुप्रसन्न दृत निरंतरण है, गुरु जिन को सुप्रसन्न मान अभिमान निवार है, जिन को गुरु सुप्रसन्न शब्द लाख भव जरतार है। पर चो परमान गुरु पायो तिन सकी अथो जन्म जग श्री गुरु सरण भज कल कब भगत भुगत भुगत मुक्त सब गुरु लग सतगुरु खेमा ताणिया जुग जू समाणे अनुपुनि जा नाम टेक जित भगत गाणे गुरु नानक अंगद अमर भगत हर संग समाणे ए राज जो गुरु रामदास तुमहू रस जाने जन सोय जन जाणिया अनुभव उन मन रख धरिया सत संतोख समाचरे अपरासर भरिया कथ कथा अमरा पुरी जिस दे सो पावै जन का राज गुरु रामदास तुझ ही बनिया आवै सात गुरु नाम एक लेव मन जप दृढ़ तिन दुख दम पप तो कहो थो दुख पाप कहो कत होगा जीव तारण तरण हर खिन उत्तर जा को दृष्ट धार शब्द विचारित बिचारा काम क्रोध कहोगा जीव जीवन जबरदाता आगम ज्ञान विख्याता अनस ध्यान धावै पलक न सोय जीव जा को देख तु दर दर जावै नाम सो निधान पावै गुरमुख ज्ञान दुरमत मैल तो वह जीव सतगुर नाम एकले मन जप दृढ़ तिन जन्म दुख पाप को कत होवै जीव धर्म करम पूरे सतगुरु पाईआ जा की सेवा सिद्ध साध मुन जन सुर नर जाचै शब्द सार लेख लिवलाई अपन जाने तो तेरा पार निरभो निरंकार कथ कथन हार तुझे बुझाई है भरम भूले संसार छूटे जूनी संघार जम कुन डंड काल गुरम त्याई है मन प्राणी मुग्ध विचार एन स जप धर्म करम पूरे सतगुर पाई है बल बल जाऊ सतगुर साचे नाम पाओ सतगुर साचे नाम पार कवन उपमा देव कवन सेवा सिरो एक मुख रसना रस हो जुग जोर कर ਹੁਣ ਮਨ ਬਚ ਕਰਮ ਜਾਣ ਦੂ ਅੰਧ ਦੂਜਾ ਨਾ ਮਾਨ ਨਾਮ ਸੋਆ ਪਾਰ ਸਾਰ ਦੀਨ ਗੁਰ ਰਿਦ ਧਾਰਕ ਨਵ ਕਲ ਪਾਰਸ ਪਰਸ ਕਛ ਕੰਚਨਾਸ ਚੰਦਨਾ ਸੁਭਾਸ ਜਾ ਸਿਮਰਤ ਅੰਤਰ ਜਾ ਕੇ ਦੇਖੀਏ ਦੁਆਰੇ ਕਾਮ ਕੋ ਦੇਹੀ ਵਿਚਾਰੇ ਹੂੰ ਬਲ ਬਲ ਜਾਊ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਕ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਿਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਗੁਰ ਅੰਗਦ ਜੀ ਦੀਓ ਨਿਧਾਨ ਅਕਤ ਕਥਾ ਗਿਆਨ ਪੰਚ ਭੂਤ ਬਸ ਕਿਨੁਕ ਚੰਤਨਾ ਤਰਾਸ ਗੁਰ ਅਮਰ ਦੁਰੂ ਸਰ ਸਰ ਕਲ ਯੁਗ ਰਾਖੀ ਪਤ ਅਗਨ ਦੇਖ ਤਿਗਤ ਚਰਨ ਕਮਣ ਜਾ ਸਾਬਦ ਮਨ ਮਨਤਾ ਵੀ ਭਇਓ ਪ੍ਰਸੰਨ ਰਾਜ ਜੋਗ ਤਖ ਦੀਨ ਗੁਰੂ ਰਾਮਦਾਸ ਰੱਡ ਜਿਸੇ ਧਾਰਿਓ ਧਰਤ ਅਰ ਵਿਓਮ ਅਰ ਪਵਨ ਤਿਗ ਨੀਲ ਸਰ ਔਰ ਅਨਾਦ ਕੀਓ ਸਾਸ ਰਿਖ ਨਿਸ ਸੂਰ ਦਿਨ ਸੈਲ ਤਰੁ ਫਲ ਫੁਲ ਦੀਓ ਸੁਰ ਨਰ ਸਪਤ ਮੁਦਰੇ ਧਾਰਿਓ ਤ੍ਰਿਪਣ ਸਾਸ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਭਇਓ ਸਤਿਗੁਰ ਸਰਮਣੇ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ ਲੋਹ ਹੋਇਓ ਲਾਰਨ ਦੇ ਸਤਿਗੁਰੂ ਸਿਰ ਧਾਰੇ ਪਾਹਣ ਮਾਣ ਕਰੇ ਗਿਆਨ ਗੁਰ ਕਿਹੋ ਵਿਚਾਰ ਹੈ ਕਾਠੋ ਸ੍ਰੀ ਕੰਨ ਸਤਿਗੁਰ ਕੀਜੋ ਦੁਖ ਤ੍ਰਿਤਨ ਕੇ ਪਏ ਸਤਿਗੁਰ ਚੰਦਨ ਪਰ ਸਿਆਸੇ ਪਾਸ ਪ੍ਰੇ ਸੁਰ ਨਾਲ ਪਏ ਜਾਮ ਗੁਰੂ ਹੋਏ ਵੱਲ ਤਰੇ ਕਿਆ ਗਰਵ ਦੇ ਜੈ ਜਾਮ ਗੁਰੂ ਹੋਏ ਵੱਲ ਲਖ ਬਾਹਿ ਕਿਆ ਕਿ ਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਹੋਣ ਪਰ ਜਾਣ ਗੁਰੂ ਹੋਏ ਗੱਲ ਸ਼ਬਦ ਸੱਚੀ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨ ਜਪੈ ਦਾਸ ਭਗ ਬਿਨ ਕਰੈ ਜੋ ਗੁਰੂ ਨਾਮ ਰਿਧ ਮੈਂ ਧਰੈ ਸੋ ਜਨਮ ਮਰਨ ਦੋ ਥਰੈ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰਬਿਨ ਸੁਰਤ ਨਾ ਸੁਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਭ ਸਪੰਨ ਅਗਨ ਕਟੇ ਸਭ ਤੇਰੇ ਗੁਰੂ ਨਾਇਣ ਬਹਿਣ ਗੁਰ ਗੁਰ ਕਰੋ ਗੁਰੂ ਸਤਿਕਾਰ ਨਾਲ ਕਹਿ ਬਿਨ ਗੁਰੂ ਨਾ ਦੇਖਿਓ ਨਾ ਕਿਉ ਤੇ ਆ ਕਿ ਅਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਤ ਕਲ ਯੁਗ ਸੰਨਤ ਸਮਾਧ ਸਬਦ ਸਕੇਰੇ ਪੁਨ ਦੁਖ ਨਾਸ ਸੁਖਦਾਇਤ ਸੁਰ ਜੋ ਧਰ ਧਿਆਨ ਬਸਤ ਤਿਸ ਨੇਰੇ ਪੂਰਵ ਪੁਰਖ ਹਿਰਦੇ ਹਰ ਨਿਸਿਮਰਤ ਮੁਖ ਦੇਖਤ ਅਜਾਇ ਪਰੇਰੇ ਜੋ ਹਰ ਬੁੱਧ ਰਿਧ ਸਚਾਦ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਤੇ ਗੁਰੂ ਸਿਵ ਪਾਇਓ ਮੋਤੀ ਸੋ ਪਿਆਸ ਪੀ ਉਸ ਪਵਨ ਕੀ ਸਿੱਧ ਕੋ ਬੰਸਰ ਸਿੱਧ ਕੋ ਬਿਤ ਮਿਲਾਇਓ ਪੂਰਨ ਭੋਵਨ ਠੋਰ ਵਸੋ ਰਸ ਬਾਸਨ ਸੋ ਸੁਰ ਦਹਨ ਕਿੰਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਪਾਸ ਮਨਾਇਓ ਗਯੋ ਤੁਖ ਦੂਰ ਦੂਰ ਪਰਖਣ ਬਰਖਣ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਾਤ ਗੁਰੂ ਸਿਰਹਾ ਤਿਰਿਓ ਗੁਰ ਕੀ ਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਤਰਨ ਅਗਨ ਹਰਿਓ ਨਿਸਵਾਸਰ ਏਕ ਸਮਾਨ ਧਿਆਨ ਸੁਰ ਨਾਮ ਸੁਨੇ ਸੁਤ ਭਾਨ ਡਰਿਓ ਭਨਦਾਸ ਵਾਸ ਸੁਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤਿ ਕੀਓ ਸਮਰਾਤ ਗੁਰੂ ਸਿਰ ਧੱਤ ਰਿਓ ਅਵ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ ਹਰ ਨਾਗ ਸਪਾਰੇ ਕਰ ਆਜ ਪੁਨਰੋਤੀ ਲਾਜਰ ਕੀ ਹੈ ਪ੍ਰਜੇ ਸੀਮਿਤ ਬਸਤਰੀ ਦੀਨ ਮੋਸਾ ਸੁਦਾਮਾ ਅਪਦਾਤੇ ਰੱਖਿਆ
ਨਨਕਾ ਪੜਤ ਪੂਰੇ ਤੇ ਕਾ ਸ੍ਰੀ ਸਤਿਗੁਰੂ ਸ੍ਰੀ ਪ੍ਰਸੰਨ ਕਲ ਜਗੋ ਰਾਖੋ ਦਾਸ ਪਾਠ ਕੀ ਲਾ ਝੋਰਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਓ ਸ਼ਬਦ ਗੁਰ ਹਰ ਜਪ ਨਾਮ ਨਾਮ ਨਿਧ ਆਪੈ ਰਸਨ ਹੈ ਨਜ਼ਰ ਅਸਰ ਸਤਿਗੁਰ ਰਾਣੀ ਓ ਪੁਨ ਪ੍ਰੇਮ ਰੰਗ ਪਾਇਆ ਗੁਰਮੁਖ ਧੈ ਅਨ ਮਾਰਗ ਤਜੋ ਭਗਵਾਨ ਗਿਆਨੀ ਓ ਬਚਨ ਗੁਰ ਦੇ ਧਰੋ ਪੰਜ ਪੂਤ ਵਾਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀ ਓ ਜੋ ਤਾਂ ਸਭ ਸੁਖ ਇਤ ਉਤ ਤੁਮ ਬਸਵੋ ਗੁਰੂ ਗੁਰ ਗੁਰੂ ਗੁਰ ਗੁਰ ਜਪ ਰਾਣੀ ਓ ਗੁਰੂ ਗੁਰ ਗੁਰੂ ਗੁਰ ਜੁ ਗੁਰੂ ਕਬ ਜਪ ਸਤਿਗੁਰ ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ ਧਿਆਨ ਅਹਿਨਸ ਕਰੋ ਬਚਨ ਗੁਰ ਦੇ ਧਰ ਹੁਣ ਗੁਰੂ ਜਲ ਪਰਮ ਅਸਥਾ ਮਜਨ ਕਰੋ ਸੰਤ ਗੁਰਮੁਖ ਤਰੋ ਨਾਮ ਸਚ ਰੰਗ ਸਰ ਸਦਾ ਨਿਰਵੈ ਨਿਰੰਕਾਰ ਨਿਰਭਉ ਜਪੈ ਗੁਰ ਸ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰ ਮੁਗਦ ਮਨ ਭਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਕਰ ਗੁਰੂ ਕਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਇਆ ਉਦਤ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵਲਾਈਆ ਹੁਣ ਗੁਰੂ ਪਰਮ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਭ ਗੁਰ ਧਿਆਈਆ ਅੰਮ੍ਰਿਤ ਪਰਾਸ਼ ਟੁਕੰਤ ਸਤ ਦੁਆਰ ਜਿਸ ਗਿਆਨ ਗੁਰ ਬਿਮਲ ਸਾਰ ਸੰਤ ਸਿੰਘ ਨਾਇਆ ਨਾਮ ਨਿਰਵਾਣ ਨਿਦਾਨ ਹਰ ਗੁਰ ਧਰੋ ਗੁਰੂ ਗੁਰ ਗੁਰੂ ਗੁਰ ਗੁਰ ਪਾਇਆ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਜਾ ਕੇ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰੈ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹੇਤ ਭਗਤ ਗੁਰੂ ਗੁਰ ਤਰੈ ਤਰੇ ਉਪਰਾ ਲਾਦ ਗੁਰ ਕਰੈ ਮਨ ਮਨ ਮੁਨ ਮਿਲਤ ਮਨ ਜਾਣ ਰੇ ਤਰੈ ਨਰਦਾਸਨ ਕਾਦ ਹਰ ਗੁਰਮੁਖ ਤਰੈ ਇੱਕ ਨਾਮ ਲਗ ਤਜੋ ਅਰਾਸ ਅੰਦਰੇ ਦਾਸ ਬਿੰਦ ਕਹਿ ਨਾਮ ਗੁਰਮੁਖ ਲੈ ਗੁਰੂ ਗੁਰ ਗੁਰੂ ਗੁਰੂ ਗੁਰੂ ਜਪ ਮੰਨ

ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਹਿ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਹਿਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਸਤਿਗੁਰ ਗੁਰ

ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥਰਾ ਪੂਰਤ ਸਦਾ ਥਿਰ ਲਾਏ ਸਨਮੁਖ ਰਹੋ ਕਲਯੁਗ ਜਹਾਜ ਅਰਜਨ ਗੁਰੂ।

ਪਰਪਾ ਦੇਖੀਏ ਤਾਂ ਧਾਮ ਸਿਉਂ ਆਪੁਰ ਪਰੰਪਰ ਪੁਰਖ ਸਿਉਂ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਓਰੇ ਕਾਮ ਸਿਉਂ।

ਪਰਤਾਚਰਦੇ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਵ ਨੀ ਭਾਗ ਲੀਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬੋਧਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨੀਰੇ ਪਛਤਾਇਓ ਤਤ ਵਿਚਾਰ ਯਹਿ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਲ ਸਮੁੰਦਰ ਪੇ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੈ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰਨ ਕੋਈ ਮਨ ਬਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ।

ਵੇਖਣ ਸੁਣਨਾ ਝੂਠ ਮੁਖ ਝੂਠਾ ਲਾਓ ਨਾਨਕ ਨਾਮ ਸਲਾਏ ਤੂੰ ਹੋਰ ਹੋ ਮੈਂ ਆਵੋ ਜਾਓ ਐਨ ਵਿਰਲੇ ਨਾਹੀ ਖਣੇ ਫੈਲ ਫਕੜ ਸੰਸਾਰ।

ਭਾਂਡਾ ਧੋਵੇ ਕੌਣ ਜੇ ਕੱਚਾ ਸਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ,

ਇੱਕ ਕਹਿ ਜਾਣ ਕਹਿ ਆ ਬੁੱਝਣ ਤੇ ਨਰਸੁਗੜ ਸਰੂਪ ਇੱਕ ਨਾ ਨਾਦਨ ਬੇਦਨ ਗੇਅਰ ਰਸ ਰਸ ਕਸਨਾ ਜਾਣੰਤ ਇੱਕ ਨਾ ਸਿੱਧਨ ਬੁੱਧਨ ਅਕਲ ਸਰ ਲੱਖਰ ਕਾ ਪਿਓ ਨਾਲ ਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਰ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਰ ਸੰਤੋਖਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੋਤ ਖੱਤਰੀ ਸੋ ਜੋ ਕਰਮ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ

ਕਣਮਕ ਪ੍ਰਗਟ ਹੋਵੇ ਦੁਖ ਵਿਸਾਰਨ ਸਬਦ ਹੈ ਜੇ ਮਨ ਵਸਾਏ ਸੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਕਰਤੇ ਖਪ ਮੂਏ ਖੂਨ ਲੰਖ ਅਸੰ ਲੱਖ ਸੰਖ ਸਤਿਗੁਰ ਮਿਲੇ ਸੋ ਬੜੇ ਸਾਚੇ ਸਬਦ ਅਲੰਖ ਮੀਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸ੍ਰੀ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾ ਵਰਤੇ ਪਾਤਸ਼ਾਹ ਜਿਉ ਪੁਰਖੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬੋਰਸ ਸਾਰਣੇ ਸਵਾਰ ਦੇ ਖਟਰਸ ਮਿੱਠੇ ਪਾਏ ਤਿਉ ਬਾਣੀ ਭਗਤ ਸਲਾਹਨੇ ਹਰ ਨਾਮ ਚਿਤ ਲਾਏ ਮਨ ਤਨ ਧਨ ਆਗੇ ਰਾਖਿਆ ਸੁਰ ਵੇਖਿਆ ਗੁਰ ਆਗੇ ਜਾਏ ਪੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਾਵੇ ਪ੍ਰਵਾਹ ਹੈ ਕਿਤ ਖਾਦੈ ਤਿਪਤਾਏ ਸਤਿਗੁਰ ਕੈ ਪਾਣੇ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ ਧਨ ਧਨ ਕਲ ਜੁਗ ਨਾਨਕਾ ਜੇ ਚੱਲੈ ਸਤਿਗੁਰ ਪਾਏ

ਸੰਸਾਰ ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ। ਨਾਮ ਲੈ ਤੁਰ ਲਿਖਿਆ ਜਿਨ ਨਾਨਕ ਪਾਰ ਉਤਾਰ, ਮਾਇਆ ਮੂਹ ਜਗ ਭਰਮਿਆ ਕਰ ਪੁੱਛੈ ਖਬਰ ਨ ਕੋਈ। ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ, ਗਿਆਨ ਖੜਗ ਪੰਚ ਦੂਤ ਸੰਘਾਰੈ ਗੁਰਮੁਖ ਜਾਗੈ ਸੋਏ। ਨਾਮ ਰਤਨ ਪੁਰ ਗਾਸੈ ਮਨ ਤਨ ਨਿਰਮਲ ਹੋਏ। ਨਾਮੀਣ ਨਕਟੇ ਫਿਰੈ ਬਿਨ ਨਾਵੇ ਬਹਿ ਰੋਏ, ਨਾਨਕ ਜੋ ਤੁਰ ਕਰਤੈ ਲਿਖਿਆ ਸੋ ਮੇਟ ਨ ਸਕੈ ਕੋਏ। ਗੁਰਮੁਖਾਂ ਹਰ ਧਨ ਖਟਿਆ ਗੁਰ ਕੇ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ ਅਤੁੱਟ ਪਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤਿੱਥੈ ਊਗ ਨ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਚੈ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਰੜਾ ਸਭ ਗਲ ਆਏ ਪਾਏ, ਇੱਕ ਉਪਜੈ ਇੱਕ ਬਿਨਸ ਜਾਏ ਹੁਕਮੇ ਆਵੈ ਜਾਏ। ਜੰਮਣ ਮਰਨ ਨ ਚੁੱਕੇ ਰੰਗ ਲੱਗਾ ਦੂਜੈ ਪਾਏ, ਬੰਧਨ ਬੰਦ ਪੁਆਏ ਕਰਨਾ ਕਛੂ ਨ ਜਾਏ। ਜਿਨ ਕੋ ਕਿਰਪਾ ਧਾਰੀਨ ਤਿੰਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੈ ਉਲਟੀ ਪਈ ਮਰਜੀ ਵਿਆਸੈ ਸੁਭਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ, ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨ ਪਾਏ। ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ, ਬਿਨ ਸਤਿਗੁਰ ਜਮਕਾਲ ਨਾ ਛੋਡੀ ਦੂਜੇ ਭਾਏ ਖੁਆਈ। ਜੋ ਬਣ ਜਾਂਦਾ ਨਦਰ ਨਾ ਆਵੇ ਜਰ ਪਹੁੰਚੇ ਮਰ ਜਾਏ, ਪੁੱਤ ਕਲਤ ਮੋਹੇ ਥੈ ਅੰਤ ਬੇਲੀ ਕੋ ਨਾ ਸਿਖਾਏ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਮ ਵਸੈ ਮਨ ਆਏ, ਨਾਨਕ ਸੇ ਵੱਡੇ ਵਡਭਾਗੇ ਜੇ ਗੁਰਮੁਖ ਨਾਮ ਸਮਾਏ। ਮਨਮੁਖ ਨਾਮ ਨਾ ਚੇਤਨੀ ਬਿਨ ਨਾਮੈ ਦੁਖ ਰੋਏ।

ਸ਼ਬਦ ਨਾ ਕਰਹਿ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੈ ਵਿਸਾਸ ਗਿਆਨੀਆਂ ਅੰਦਰ ਸੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਉਹ ਸਦਵਲਿਹਾਰੀ ਤਾਸ ਗੁਰਮੁਖ ਹਰ ਜੋ ਗੁਰਮੁਖ ਜੋ ਹਰ ਸਿੰਘ ਦੇ ਜਨ ਨਾਨਕ ਤਾਂ ਕਾ ਦਾਸ ਮਾਇਆ ਭਿਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਬਿਖਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਵ ਲਿਖਿਆ ਤਿੰਨ ਸੌ ਗੁਣ ਮਿਲਿਆ।

ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਲ ਬਿਲਾਏ, ਨਿਰਵੈਰੈ ਨਾਲ ਵੈਰ ਰਚਾਈ ਦਾ ਆਪਣੇ ਕਰ ਲੋ ਕੀ ਲਾਏ। ਅੰਤੁਰ ਕ੍ਰੋਧ ਅਹੰਕਾਰ ਅੰਦਣ ਜਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਭੌਂਕਦੇ ਬੇਖਾਦੈ ਦੂਜੈ ਭਾਏ, ਬਿਖ ਮਾਇਆ ਕਾਰਨ ਪਰਮ ਦੇ ਫਿਰ ਘਰ ਘਰ ਪਤ ਗਵਾਏ, ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨਾ ਚੇਤਨੀ ਕਰਤੇ ਆਪ ਕੋ ਆਏ, ਹਰ ਗੁਰਮੁਖ ਕਿਰਪਾ ਧਾਰੀ ਅਨਜਨ ਮਿਛੜੇ ਆਪ ਮਿਲਾਏ, ਜਿਨ ਨਾਨਕ ਤਿਸ ਬਲ ਹਾਰਣ ਜੋ ਸਤਿਗੁਰ ਲਾਗੈ ਪਾਏ, ਨਾਮ ਲੱਗੇ ਸੇ ਉਭਰੇ ਬਿਨ ਨਾਮੈ ਜਮ ਪੁਰ ਜਾਏ, ਨਾਨਕ ਬਿਨ ਨਾਮੈ ਸੁਖ ਨਹੀਂ ਆਏ ਗਏ ਪਛਤਾਏ, ਚਿੰਤਾ ਤਾਵਤ ਰਹਿ ਗਏ ਤਾਂ ਮਨ ਭਇਆ ਆਨੰਦ, ਗੁਰ ਪ੍ਰਸਾਦੀ ਬੁਝਿਆ ਸਾ ਧਨ ਸੁਤੀ ਨਿਚਿੰਦ, ਜਿਨ ਕੋ ਪੂਰਬ ਲਿਖਿਆ ਤਿਨ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਦਰੇ ਹਰਿ ਪਾਏ।

0: ਪਾਰ ਗੁਰਮੁਖ ਸ਼ਬਦ ਸੰਹਾਪ ਦੇ ਤੇ ਸੱਚੇ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮਕਾਲ ਨੇੜ ਨਾ ਆਵਈ ਆਪ ਬਖਸ਼ੇ ਕਰਤਾਰ
1: ਨਾਨਕ ਨਾਮ ਨਾਨਕ ਨਾਮ ਰਤੇ ਸੇ ਧਨਵੰਤ ਹੈ ਨਿਰਤਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨ ਨਾਵੈ ਠਾਉਰ ਨਾ ਠਾਉ ਗੁਰਮਤੀ ਨਾਮ ਮਨ ਵਸੈ ਸਹਿਜੇ ਸਹਿਜ ਸਮਾਉ ਵਡਭਾਗੀ ਨਾਮ ਤੇ ਆਇਆ ਅਹਿਨ ਸਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿੰਨ ਹੋ ਸਤਿਗੁਰ ਬਾਨੈ ਜਾਉ ਲੱਖ 84 ਹੀ ਮੇਦਨੀ ਤਿਸਨਾ ਜਲਦੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤੀ ਵਾਰ ਬਿਨ ਹਰ ਸ਼ਾਂਤ ਨ ਆਵੇ ਕਿਸ ਆਗੈ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੁੱਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁੱਝ ਗਈ ਜਨ ਨਾਨਕ ਹਰ ਉਰਧਾਰ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਨਹਿਗਾਰ ਹਰ ਜੀਉ ਲਿਖੈ ਵਾਰਣ ਆਵਈ ਤੂੰ ਆਪੇ ਬਖਸ਼ ਮਿਲਾਵਣ ਹਰ ਗੁਰ ਤੁਠੈ ਹਰ ਪ੍ਰਭ ਮਿਲਿਆ

Pai, ਜਨਮ ਮਰਨ ਹਿੱਚਲ ਪਏ ਗੁਰਮੁਖ ਨਾਮ ਧਿਆਏ ਗੁਰ ਸਾਧੂ ਸੰਗਤ ਮਿਲਾਏ ਹੀਰੇ ਰਤਨ ਲੁਭਾਨ ਨਾਨਕ ਲਾਲ ਗੋ ਮੂਲ ਕਾ ਗੁਰਮੁਖ ਖੋਜ ਲਹਨ

ਜਾਲ ਮੁਜਾਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹਉ ਸਤ ਬਲਿਹਾਰੀ ਤਾਸ ਨਾਨਕ ਤੇ ਨਿਮਕ ਉਜਲੇ ਜਿਨੰਤਰ ਨਾਮ ਪ੍ਰਗਾਸ ਸਦ ਮਰੈ ਸੋਈ ਜਨ ਸਜੈ ਬਿਨ ਸਬਦੈ ਮੁਕਤਨ ਹੋਈ ਭੇ ਕਰੈ ਬਹੁ ਕਰਮ ਗੁਤੇ ਭਾਏ ਦੂਜੈ ਪਰ ਜਬ ਗੋਈ

ਚਾਹ ਕੋਈ ਮਨਮੁਖ ਸੰਜਮ ਅੱਛਾ ਨਾ ਹੋਵਈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾ ਚੜਾਏ ਕਰਮ ਪ੍ਰਾਪਤ ਹੋਏ ਅੰਤਰ ਆਇ ਵਸੈ ਗੁਰ ਸ਼ਬਦ ਵਿਚਾਰੈ ਕੋਇ ਨਾਨਕ ਸ਼ਬਦ ਮਰਾਏ ਮਰ ਮਾਰੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚਮ ਵੇ ਹੋਮੈ ਕਰਤ ਵਿਹਾਇ ਮਨਮੁਖਾ ਉਰਵਾਰ ਨ ਪਾਰ ਹੈ ਅੱਧ ਵਿੱਚ ਰਹੇ ਲਪਟਾਏ ਜੋ ਧੁਰ ਲਿਖਿਆ ਸੁਖ ਮਾਵਣਾ ਕਰਨਾ ਕਛੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸਾਏ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬਹਿਤੈ ਵਡਭਾਗੀ ਚੜਾਏ ਤੇ ਭੋਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸਾਏ ਆਪਣੀ ਕਿਰਪਾ ਧਾਰ ਬਿਨ ਸਬਦਾਏ ਜਗਤ ਬਿਰਲਿਆ ਕਹਿਣਾ ਕਛੂ ਨਾ ਜਾਏ ਹਰ ਰਾਖੇ ਸੇ ਬਰੇ ਸ਼ਬਦ ਰਹੇ ਲਿਵਲਾਏ ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨ ਅੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਿਤ ਥਕੇ ਪੁਰਾਣ ਬਿਖ ਮਾਇਆ ਮੋਹਨ ਮਿਟਈ ਵਿੱਚ ਹੋਮੈ ਆਵਣ ਜਾਣ ਸਤਿਗੁਰ ਮਿਲਿਆ ਮਰ ਉਤਰੀ ਜਾ ਹਰ ਜਪਿਆ ਪੁਰਖ ਸੁਜਾਨ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿ ਕੁਰਬਾਨ ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਰ ਨਾ ਥੀਐ ਮਿਣ ਸਜਾਏ ਖਿਨ ਵਾਰ ਮਰ ਬਿਨ ਸਜਾਏ ਖਿਨ ਵਾਰ ਵਡਭਾਗ ਹੋਵੈ ਸਤਿਗੁਰ ਮਿਲੈ ਹੋਮੈ ਤਜੈ ਵਿਕਾਰ ਹਰ ਨਾਮ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰੂ ਬਿਨ ਸਤਿਗੁਰ ਮੁਕਤ ਨ ਹੋਵਈ ਨਾਮ ਨ ਲਗਾਏ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰੂ ਲੋਭੀ ਕਾ ਵਸਾਵ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤਹੋ ਜਿੱਥੈ ਹੱਥ ਨ ਪਾਏ ਮਨਮੁਖ ਸੇਤੀ ਸੰਗ ਕਰੇ ਮੋਹਕਾਲਕ ਦਾਗ ਲਗਾਏ ਮੋਹਕਾਲੇ ਤਿਨ ਲੁਭਿਆ ਜਸਨ ਜਨਮ ਗਵਾਏ ਸਤਸੰਗਤ ਹਰ ਮੇਲ ਪ੍ਰਭੁ ਹਰ ਨਾਮ ਸਹਿ ਮਨ ਆਏ ਜਨਮ ਮਰਨ ਕੀ ਮਨ ਉਤਰੈ ਜਨ

ਹੁੰਦੇ ਸਨ। ਮੁੱਖ ਸੱਚੇ ਸੱਚ ਦਾੜੀਆ, ਸੱਚ ਬੋਲੇ ਹੈ ਸੱਚ ਕਮਾਹ, ਸੱਚਾ ਸ਼ਬਦ ਮਨ ਵਸਿਆ, ਸਤਿਗੁਰੂ ਮਾਹੇ ਸਮਾਏ। ਸੱਚੀ ਰਾਸੀ ਸੱਚ ਧਨ, ਉੱਤਮ ਪਦਵੀ ਪਾਹਿ, ਸੱਚ ਸੁਣਹਿ ਸੱਚ ਮਨ ਲੈ ਨਉ, ਸੱਚੀ ਕਾਰੂ ਕਮਾਹਿ, ਸੱਚੀ ਦਰਗਹਿ ਬੈਸਨਾ, ਸੱਚੇ ਮਾਹਿ ਸਮਾਏ। ਨਾਨਕ ਬਿਨ ਸਤਿਗੁਰ ਸੱਚ ਨ ਪਾਈਐ, ਮਨ ਮੁਖ ਭੁੱਲੇ ਜਾਹਿ।

ਸਤਿਗੁਰ ਦੀਆਂ ਦਿਖਾਏ ਆਪ ਛਾੜੇ ਪ੍ਰੀਤਮ ਮਿਲਾਏ ਮਿੱਠਾ ਚਹਬਰ ਲਾਏ ਚਿਮ ਚਹ ਅੰਮ੍ਰਿਤ ਵਰਸਦਾ ਤਿਸ ਨਾਉ ਭੁੱਖ ਸਭ ਜਾਏ ਭੁੱਖ ਪੁਕਾਰ ਨ ਹੋਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਭਨ ਸੁਹਾਗਣੀ ਸੱਚੇ ਨਾਮ ਸਮਾਏ ਤੁਰਹ ਹੁਕਮ ਭੇਜਿਆ ਸੱਚੇ ਹੁਕਮ ਪਠਾਏ

ਵੇ ਬੋਲੇ ਆ ਸਭ ਕੁਛ ਜਾਣਦਾ ਕਿਸੇ ਆਗਿਆ ਕੀਚਾ ਅਰਦਾਸ ਨਾਨਕ ਘਟ ਘਟੇ ਕੋ ਵਰਤਾ ਸ਼ਬਦ ਕਰੇ ਪ੍ਰਗਾਸ ਨਾਨਕ ਸਾਹਿਬ ਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਉਠੈ ਮਨ ਤਨ ਸਭ ਪਰ ਫੜੈ ਸਭ ਜਗ ਹਰਿਆ ਮਨ ਹੋਏ ਸਭ ਦੇ ਸਦਾ ਬਸੰਤ ਹੈ ਜੇ ਤੋ ਤਨ ਮਨ ਹਰਿਆ ਹੋਏ ਨਾਨਕ ਨਾਮ ਨਵੀ ਸਰਾਏ ਜਿਨੋ ਸਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ ਗੁਰਮੁਖ ਵਸਿਆ ਮਨ ਸੋਏ।

ਢਿੰਡੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰੂ ਮੈਂਡਾ ਅਮਿਤ ਹੈ, ਜੇ ਮਿਲੇ ਤਾਂ ਇਹ ਮਨਵਾਰਿਆ। ਡੇਂਦਾ ਮੂੰਹ ਪਰ ਦੱਸ ਹਰ ਸੱਜਣ ਸਿਰਜਣ ਹਾਰਿਆ, ਨਾਨਕ ਹੋਂ ਭਾਲੀ ਫਿਰ ਆਪਣਾ, ਸਤਿਗੁਰ ਨਾਲ ਦੇਖਾ ਲਿਆ ਹੋਂ।

ਲਿਖਾਂ ਸਤਿਗੁਰ ਤਾਂ ਗੁਰ ਪੂਰਾ ਮੇ ਲਾਵੇ ਅੰਤਰ ਜੋਰ ਹੋਮੈ ਤਨਮਾਇਆ ਕੂੜੀ ਆਵੈ ਜਾਏ ਸਤਿਗੁਰ ਕਾ ਫੁਰਮਾਇਆ ਮਨ ਨ ਸਕੇ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸੇ ਆਪਣੀ ਸੋ ਚੱਲੈ ਸਤਿਗੁਰ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ

ਨਾਨਕ ਮਿਲੈ ਸੁਭਾਏ ਗੁਰਮੁਖੇ ਮਨ ਰਹਿਸੀਐ ਜਿਨ੍ਹਾਂ ਪਰੇ ਪਿਆਰ ਕਿਉਂ ਜੀਵਨ ਪਿਰ ਬਾਰੇ ਜਾਂ ਸੋ ਦੇਖਣ ਆਪਣਾ ਨਾਨਕ ਥੀਵਣ ਭੀ ਹਰੇ।

ਤੇ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਾਹ ਲੇਖੇ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੀ ਹੀ ਸੁਖ ਪਾਏ ਹੁਕਮੋ ਸੇਵੈ ਹੁਕਮੇ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁ ਸੰਜਮ ਚੰਗਿਆ ਫਲ ਪਾਏ ਸਦਾ ਸੁਭਾਗਣ ਜੇ ਹੁਕਮੈ ਬੂਜੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨ ਹੁਕਮੇ ਲਹਿ ਮਿਲਾਏ ਮਨਮੁਖ ਹੁਕਮ ਨਾ ਬੂਜੈ ਬਪੜੀ ਨਿਤ ਹੋ ਮੈਂ ਕਰਮ ਕਮਾਏ ਵਰਤ ਨੇਮ ਸੁ ਸੰਜਮ ਪੂਜਾ ਪਾਕਣ ਪਰਮ ਨਾ ਜਾਏ।

ਸੋ ਕੋ ਪਾਏ ਨਾਨਕ ਪਰਪੰਚ ਕੀ ਆਤੁਰ ਕਰਤਾ ਪੁਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨੰਦਨ ਸੇਵਾ ਕਰਤ ਵਿਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ ਹੋ ਸਦਾ ਸਦਾ ਬਲਿਹਾਰੀ।

ਪ੍ਰਿਆ ਸੁਨੇਹ ਹੂੰ ਸੇ ਸਿਚਣ ਮੈਂ ਨਾਲ, ਅੰਤਰ ਬਾਹਰ ਹਾਂ ਫਿਰਾਂ ਪੀ ਹਿਰਦੇ ਰੱਖਾਂ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਏ, ਤਿੰਨ ਕੀ ਦੁੱਖ ਭੁੱਖ ਹੋਮੈ ਵੱਡਾ ਰੋਗ ਗਿਆ, ਨਿਰਦੁੱਖ ਪਹੇ ਲਿਬਲਾਏ, ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭਿਆ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੇ ਪਿਆਰ, ਕੂੜ ਕਮਾਵੈ ਕੂੜ ਸੰਗਰੈ ਕੂੜ ਕਰੈ ਆਹਾਰ, ਬਿਖ ਮਾਇਆ ਤਨ ਸੰਚ ਮਰੈ ਅੰਤੇ ਹੋਏ ਸਬਸਾਰ। ਕਰਮ ਧਰਮ ਸੁਚ ਸੰਜਮ ਕਰੈ ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਾਹ ਹੋਏ ਖੁਆਰ।

ਹੋ ਮੈਂ ਮਾਰ ਏਕ ਲਿਵਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮਜੋ ਨ ਸਕੈ ਸਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਮਨ ਅੰਤਰ ਹੋ ਮੈਂ ਰੋ ਭ੍ਰਮ ਭੂਲੇ ਹੋ ਮੈਂ ਸਾਕਤ ਦੁਰਜਣਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੁਲੇ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸੇਈ ਜੇ ਮੁੱਖ ਨਾ ਮੋੜਨ।

ਮੁਰਖੇ ਸਭ ਦੇ ਆਰਾਧਿਐ ਨਾਮ ਰੰਗ ਬਹਿਰਾ ਜੀਤੇ ਪੰਚ ਬਹਿਰਾਈਐ ਨਾਨਕ ਸਫਲ ਮਾਰੂ ਏ ਰਾਗ ਜਾਨੂੰ ਇੱਕ ਤਾਂ ਲੱਖ ਤਉ ਜਿੱਤੀ ਭਿੰਨੜੇ ਦਰਕਿੱਤੜੇ ਬਾਮਣ ਬਿਰਥਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੇ।

मृग तृष्णा पेख पुल्लणे उठे नगर गंधर्व नान

ਆਏ ਦੂਜੇ ਬਾਵੀ ਨਾਨਕਾ ਵਹਿਣ ਲੜੰਦੜੀ ਜਾਏ ਤੇ ਅਟੜੇ ਬਾਜ਼ਾਰ ਸੌਦਾ ਕਰਨ ਜਾ ਰਿਹਾ

ਜਿਚਰ ਮੂਲ ਨਾ ਥੁੜਿੰਦੋ ਜਿਚਰ ਆਪ ਕਿਰਪਾਲ ਸਭ ਦੇ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ।

ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪ ਲਖ ਹੋਹੇ ਤਾਂ ਇੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈ ਹੈ

ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸਾ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸਾ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ

ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾਤ ਨ ਪੁੱਛਿਆ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲਾ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ।

ਬਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤੇ ਸਾਹ ਸੁਣਿਆ ਅੰਦੇ ਪਾਵਹਿ ਰਾਹੁ ਸੁਣਿਆ ਹੱਥ ਹੋਵੈ ਸਗਾਹੁ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੈ ਪਛਤਾਏ ਕਾਗਦ ਕਲਮ ਨਾ ਲਿਖਣਹਾਰ

ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ।

ਜਾਣਾ ਮਨ ਕੋਏ ਪੰਚ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹ ਦਰਗਹ ਮਾਨ ਪੰਚੇ ਸੋਹਹ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਣ ਜੋਰ

ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਹਾਵਾ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਖ ਪਖ ਸਾਰ ਅਸੰਖ ਮੋਨ ਲਿਵਲਾਇ ਤਾਰ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋਭ ਅਸੰਖ ਕਹਿ

ਜਿਨ ਇਹ ਲਿਖੇ ਤਿਸ ਸਿਰ ਨਾਹਿ ਜਿਵ ਫੁਰਮਾਏ ਤਿਵ ਤੇ ਪਾਹੇ ਜੇ ਤਾ ਕੀਤਾ ਤੇਤਾ ਨਾਓ ਵਿਣ ਦਾਵਾ ਨਾਹੀ ਕੋ ਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ

ਸੁਣਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ।

ਜਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ

ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਰਨਾ ਤਮਾਏ, ਕਿਤੇ ਮੰਗਾ ਹੈ ਜੋ ਦਾ ਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟਾ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੁੱਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣ ਜੇਤੀਆ।

ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ

ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਤੇ ਕਿਤੇ ਹੋਰ ਕਰੇ ਤਾਖ ਨ ਸਕਹਿ ਕੇਈ ਕੇ ਜੇ ਵੱਡ ਭਾਵ ਹੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀ ਹੈ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸੋ ਕਹੀ ਅੰਨ ਕਿਤੇ ਗਾਵਣ ਹਾਰੇ ਗਾਵਹਿ ਤੋਹਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀ ਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਦੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸਾ ਏ ਤਰਾਹੇ ਪਤ ਪਵੜੀਆ ਚੜੀ ਹੈ ਹੋਏ ਕੀਸਾ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪਾ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮਾਂ

ਸਾ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸਾ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ।

ਨਾਨਕ ਕਥਨਾ ਕਰੜਾ ਸਾਰ। ਜਾਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭੁਗ ਲਾਗਨ ਤਪਤਾਓ ਭਾਂਡਾ।

ਪਿਆਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਹੀਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾ ਤੇ

ਨਾਮ ਜਿਨ ਕੈ ਮਨ ਵਸਿਆ ਵਜ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ

पिंडस तुम मात पिता हम बारिक ते ठीक कृपा मैं सुख।

ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸੋ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਹਾਜਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ, ਅਸਹ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ, ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ।

ਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਮਹਾਰਾਜ ਜੀਓ ਪਰਸੋਂ ਰੋਜ਼ ਤੋਂ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਮੂਹ ਸੰਧੂ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਸਵਰਗੀ ਭਾਈ ਲੱਖਾ ਸਿੰਘ ਜੀ ਸੰਧੂ ਦੀ ਪਹਿਲੀ ਸਾਲਾਨਾ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਆਪ ਜੀ ਦੀ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਗਾਸ਼ ਕਰਵਾਏ ਗਏ ਸਨ ਇਸ ਵੇਲੇ ਬਾਣੀ ਦੇ ਅਖੰਡ ਪ੍ਰਵਾਹ ਆਦਿ ਤੋਂ ਮੱਧ ਤਵੰਤ ਸੰਪੂਰਨ ਭੋਗ ਪਾਏ ਗਏ ਹਨ ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸੱਜ ਕੇ ਸਿੱਖਾਂ ਸੇਵਕਾਂ ਪਾਸੋਂ ਬਾਣੀ ਦੇ ਅਖੰਡ ਜਾਪ ਕਰਦਿਆਂ ਹਜ਼ੂਰ ਵਿਚਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ ਅੱਗੇ ਤੋਂ ਸਮੱਤ ਬਖਸ਼ਣੀ ਭੈ ਭਾਵਨੀ ਬਖਸ਼ਿਸ਼ ਕਰਨੀ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਸਤਿਗੁਰੂ ਮਹਾਰਾਜ ਜੀਓ ਕਿਰਪਾ ਕਰਨੀ ਪਰਸੋਂ ਰੋਜ਼ ਤੋਂ ਸਮੂਹ ਸੰਧੂ ਪਰਿਵਾਰ ਵੱਲੋਂ ਤਨ ਮਨ ਧਨ ਕਰਕੇ ਹੁਣ ਤਾਂ ਕੀਤੀਆਂ ਬੇਅੰਤ ਸੇਵਾਵਾਂ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਵਿਛੜੀ ਆਤਮਾ ਭਾਈ ਲੱਖਾ ਸਿੰਘ ਜੀ ਸੰਧੂ ਨੂੰ ਸੱਚੇ ਪਾਤਸ਼ਾਹ ਸੁੱਖ ਸ਼ਾਂਤੀ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਪ੍ਰਦਾਨ ਕਰਨੀ ਅੰਗ ਸੰਗ ਸਹਾਈ ਹੋਣਾ ਚਰਨ ਕਮਲਾਂ ਵਿੱਚ ਨਿਵਾਸ ਦੇਣਾ ਜੀਓ ਸਮੂਹ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰ ਨੂੰ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ ਸਤਿਗੁਰੂ ਮਹਾਰਾਜ ਜੀ ਉਸੋ ਭਾਵਨਾਵਾਂ ਗੁਰਮਤ ਅਨੁਸਾਰ ਸੇਵਕ ਪਰਿਵਾਰ ਦੀਆਂ ਸੰਪੂਰਨ ਕਰਨੀਆਂ ਜੀਓ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸੇਵਕ ਪਰਿਵਾਰ ਵੱਲ ਸੁੰਦਰ ਪੁਸ਼ਾਕ ਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ ਆਪ ਜੀ ਪੁਸ਼ਾਕੇ ਅੰਗੀਕਾਰ ਕਰੋ ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਅੰਗ ਸੰਸਾਈ ਹੋਣਾ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਨੇਕ ਕਮਾਈਆਂ ਵਿੱਚ ਵਾਧੇ ਪਾਉਣੇ ਕਾਰੋਬਾਰਾਂ ਦੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਭੋਗ ਸਮੇਂ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਜੀਓ ਹਜ਼ੂਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਖਜ਼ਾਨਿਆਂ ਭੰਡਾਰਿਆਂ 'ਚ ਸੇਵਕ ਪਰਿਵਾਰ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਸੀਸ ਪ੍ਰਦਾਨ ਕਰੋ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੈ ਆਗਿਆ ਭਈ

ਵਾਹਿਗੁਰੂ ਜੀ ਕੀ ਫਤਿਹ।

जो अनहुनी होए एह मार्ग संसार को नानक थिर नहीं कोए जो उपजो सो

ਸਗਲ ਜੰਜਾਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ।

खा गुरु निस्तारे पतित पावन भगत वत्सल लोक परलोक दे रखियक सतगुरु गरीब निवाज श्री गुरु ग्रंथ साहिब महाराज सच्चे पातशाह जी दी पावन पवित्र हजूरी अंदर सुभाए मान गुरु सवारी साजी निवाजी साध संगत जीओ सब तो पहला सतगुरां दी बख्शी होई फतेह प्रवान करो आखो वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज सच्चे पातशाह जी दी तुरकी बाणी दे श्री अखंड पाठ साहिब गुरु घर दे प्रीतवान सेवक परिवार समूह संधु परिवार वालों अपने बजुर्ग स्वर्गी सरदार लखा सिंह जी संधु की पहली मिठी सालाना याद विच सतगुरां दे श्री अखंड पाठ साहिब प्रारंभ करवा के भोग पवाए गए ने, परंतु गुरु दरबार अंदर सुंदर दीवान सज रहे ने। बैरागमई शब्द कीर्तन सत्कार योग रागी जत्थे दी मुबारक रसना आप संगतां ने सरवण करके गुरु के दर्शन दीदारे पा के लाहे प्राप्त कर रहे। सतगुरु महाराज सच्चे पातशाह जी ने श्री अखंड पाठ साहिब जी दे भोग ते अरदास तों बाद जो पावन श्री मुखवाक बख्शिश कीते हन कुछ मिनट ने अपने कोले आपां उही विचार करनी। पावन 629 अंग तो प्रारंभ हो के 630 अंग ते सुभाए मान पहला शब्द अमृत वेले दे श्री मुखवाकां विच आउंदे धन गुरु अर्जन देव साहिब महाराज जी दे उचारण किते हुए श्री मुखवाक हन। सोरठ राग विच ये आम तौर पर जदों नाम दे रसीए महापुरशां दे जोड़ मेले मनाए जांदे ने, मैं भी कह देवां गुरु की बाणी बाणी गुरु गुरु है बाणी विच बाणी अमृत सारे गुरबाणी कह सेवक जन माना प्रतख गुरु निस्तारे। आम जीव तो लै के बनी हुई अवस्था जिने कमाई कीती है जिसने पुरशां आपां सारे आम पुरशां मनुख हैं आदमी हैं जिहड़ा जग्यासू बिरती धारण करके गुरु की चरण छरण विच आ के गुरु दे कहे हुए बचना नूं कमा लैंदा है सुनिया मन्निया मन कीता भाव अंतरगत तीर्थ मल नहाओ आत्मा दा आनंद पा लैंदा है अंतरात्मे तीर्थ दे मन दियां टुबियां लवाउंदा है। वाहिगुरु दे नाल सुरत जोड़ के परमानंद विच पहुंच जांदा है। जिन्हें कमाया सारी जिंदगी वह पुरश नहीं कला रह जाता आम पुरश नहीं रह जाता वह फिर बन जाता महापुरश महान पुरश उची आत्मा। साढ़े तो अगां कित एडवांस सच्चे पातशाह जी ने हर एक प्राणी मात्र प्रतख गुरु होंदया हो उपदेश दिता मोर लाते हैं आम बंदे तो लैके जिन्हें जीवन कमाया उदी जीवन अवस्था हुंदी की है। तां करके मैं क्या ये शब्द जिहड़ा आया श्री मुखवाक प्रतख गुरु बाणी दा ये कमाई जिन्हां कीती हुंदी महापुरखां दे जोड़ मेलियां ते शब्द गाए जांदे दोवें अर्थ ने इहदे विच एक व्यवहारक ते एक परमार्थक। परमार्थक अर्थ जिहड़ा रब दे प्यारियां दी अवस्था दे तक बयान हुंदा है। रहाओ वालियां तुका ने साचे साहिब स्यों मन मानिया हर सरब निरंतर जानिया रहाओ
ਇਹਦੇ ਦੁਆਲੇ ਸਾਰਾ ਸ਼ਬਦ ਘੁੰਮਦਾ, ਇਹ ਧੁਰਾ ਰੂਪ ਹੁੰਦੇ ਹੀ ਹੈ ਤੁਕ। ਮਹਾਰਾਜ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ, ਮਾਨਸ ਜਨਮ ਦਾ ਪ੍ਰਯੋਜਨ ਜਿਨ੍ਹਾਂ ਸਿੱਧ ਕਰ ਲਿਆ, ਜਗਿਆਸੂ ਬਣ ਕੇ ਕਮਾਈ ਕੀਤੀ ਅਤੇ ਮਾਂ ਪੁਰਸ਼ ਹੋ ਗਏ ਨੇ, ਖੋਜ ਲਿਆ ਜਿਉਂਦੇ ਜੀ ਸੰਸਾਰ ਦਾ ਪਤਾ ਲੱਗ ਗਿਆ ਕੀ ਹੈ, ਆਤਮਾ ਕੀ ਹੈ, ਸਰੀਰ ਕੀ ਹੈ ਅਤੇ ਇਹਦੇ ਵਿੱਚ ਆਤਮਾ ਸਦੀਵ ਕਾਲ ਆਨੰਦ ਹੈ, ਪਰਮ ਆਨੰਦ ਪ੍ਰਾਪਤ ਕਰਨਾ ਹੈ, ਦੇਹੀ ਦਾ ਫਲ ਹੈ। ਦੂਜੀਆਂ ਦੇਹੀਆਂ ਵਿੱਚ ਸਰੀਰਾਂ ਵਿੱਚ ਇਹ ਫਲ ਕਦੇ ਨਹੀਂ ਮਿਲਦਾ, ਨਹੀਂ ਸਤਸੰਗਤ ਕਰ ਸਕਦੀਆਂ ਉਹ ਜੀਵ ਜੰਤੂ ਪਸ਼ੂ ਪੰਖੀ ਆਦਿਕ, ਸਾਡੇ ਵਾਂਗ ਨਹੀਂ ਆਨੰਦ ਲੈ ਸਕਦੇ ਕੀਰਤਨ ਦਾ, ਇਹ ਪਾਠ ਭੋਗ ਦਾ, ਇਹ ਬਾਣੀ ਦਾ, ਇਹ ਨਿਤਨੇਮ ਦਾ, ਇਹ ਕਥਾ ਦਾ। ਆਪਾਂ ਨੂੰ ਪਤਾ ਹੈ ਇਹ ਦੇਹੀ ਦਾ ਫਲ ਹੀ ਇਹ ਹੈ, ਪਰਮ ਆਨੰਦ ਵਿੱਚ ਪਹੁੰਚ ਜਾਣਾ, ਇਹ ਸਰੀਰ ਵਿੱਚ ਰਹਿੰਦਿਆਂ ਜੋ ਅਮਰ ਆਨੰਦ ਸਰੂਪ ਹੈ, ਆਤਮਾ ਕਦੇ ਮਰਦੀ ਨਹੀਂ, ਉਹਦੇ ਤੱਕ ਪਹੁੰਚ ਹੋ ਜਾਣੀ। ਜਿਨ੍ਹਾਂ ਕੀਤੀ ਹੈ ਪਾਵਨ ਸ਼ਬਦ ਵਿੱਚ, ਜਿਨ੍ਹਾਂ ਦਾ ਇਹ ਲੋਕ ਵੀ ਸੁਖੀ ਆ ਅਤੇ ਪਰਲੋਕ ਵੀ ਸੁਹੇਲਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਦੀ ਅਵਸਥਾ ਦਾ ਬਿਆਨ ਕੀਤਾ ਹੈ। ਰਹਾਉ ਵਾਲੀ ਤੁਕਿਆ ਸਾਚੇ ਸਾਹਿਬ ਸਿਉਂ ਮਨ ਮਾਨੇ ਆ, ਸਾਚੇ ਸੱਚੇ ਅਕਾਲ ਪੁਰਖ ਜੋ ਅਵਿਨਾਸ਼ੀ ਹੈ, ਸੱਚ ਉਹ ਹੁੰਦਾ ਜਿਹੜਾ ਕਦੇ ਨਾਸ ਨਾ ਹੋਵੇ, ਜਿਹੜਾ ਬਣ ਕੇ ਢਹਿੰਦਾ ਉਹ ਕੁਝ ਸਮੇਂ ਹੁੰਦਾ, ਮਨਿਆਦੀ ਹੁੰਦਾ, ਉਹ ਸੱਚ ਨਹੀਂ ਹੁੰਦਾ, ਉਹ ਅਵਿਨਾਸ਼ੀ ਨਹੀਂ ਹੈ, ਸੰਸਾਰ ਅਵਿਨਾਸ਼ੀ ਨਹੀਂ ਹੈ, ਬਣਦਾ ਅਤੇ ਢਹਿੰਦਾ ਹੈ। ਜਦੇ ਬਣਾਉਣ ਵਾਲਾ ਇਹਨੂੰ ਆਪ ਅਵਿਨਾਸ਼ੀ ਨਹੀਂ ਅਤੇ ਫਿਰ ਬਣਾਇਆ ਹੋਇਆ ਕਿਸੇ ਕਾਰੀਗਰ ਦਾ ਕਾਰਜ ਜਿਹੜਾ ਉਹ ਕਿਵੇਂ ਸਦੀਵ ਕਾਲ ਹੋ ਸਕਦਾ, ਉਹ ਵੀ ਬਿਲਡਿੰਗ ਪੁਰਾਣੀ ਹੋ ਜਾਂਦੀ, ਢਾਉਣੀ ਪੈਂਦੀ। ਸੱਚ ਆ ਉਹ ਤਾਂ ਕਿਹਾ ਉਹ ਅਵਿਨਾਸ਼ੀ ਹੈ, ਸਦੀਵ ਕਾਲ ਹੈ, ਅਮਰ ਆਨੰਦ ਸਰੂਪ ਹੈ, ਅਕਾਲ ਪੁਰਖ। ਸੱਚੇ ਸਾਹਿਬ ਸਿਉਂ ਮਨ ਮਾਨਿਆ, ਸੱਚੇ ਸਾਹਿਬ ਮਾਲਕ ਦੇ ਨਾਲ ਜਿਨ੍ਹਾਂ ਦਾ ਮਨ ਮੰਨ ਗਿਆ ਹੈ, ਮਨ ਮਾਨਿਆ, ਮਨ ਹੀ ਨਹੀਂ ਮੰਨਦਾ, ਮਨ ਨੂੰ ਮਨਾਉਣ ਵਾਸਤੇ ਹੀ ਤਾਂ ਹਰ ਰੋਜ਼ ਦਾ ਨਿਤਨੇਮ ਆ, ਹਰ ਰੋਜ਼ ਬੰਦਗੀ ਕਰਨੀ, ਹਰ ਰੋਜ਼ ਸੇਵਾ ਕਰਨੀ, ਹਰ ਰੋਜ਼ ਸਿਮਰਨ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰਨੇ ਨੇ, ਅਰਦਾਸਾਂ ਕਰਨੀਆਂ ਨੇ। ਮੰਨਣਾ ਬਹੁਤ ਔਖਾ ਹੈ, ਮਨ ਦਾ ਮੰਨਣਾ, ਸਹਿਮਤ ਹੋਣਾ ਬੰਦਗੀ ਨਾਲ। ਇਸ ਕਰਕੇ ਉਹ ਕਮਾਈ ਜਿਨ੍ਹਾਂ ਨੇ ਕੀਤੀ ਹੈ ਫਿਰ ਮੰਨ ਜਾਂਦਾ ਹੈ, ਗਿਆਨ ਹੋ ਜਾਂਦਾ ਹੈ, ਬਖਸ਼ਿਸ਼ ਹੋ ਜਾਂਦੀ ਬਿਆਸ ਦੁਆਰਾ। ਸੱਚੇ ਸਾਹਿਬ ਸਿਉਂ ਮਨ ਮਾਨਿਆ, ਜਿਨ੍ਹਾਂ ਦਾ ਮਨ ਮੰਨ ਗਿਆ, ਜਿਨ੍ਹਾਂ ਜੀਵਾਂ ਦਾ, ਜਿਨ੍ਹਾਂ ਗੁਰਮੁਖਾਂ ਦਾ, ਅਤੇ ਜਿਨ੍ਹਾਂ ਦਾ ਮਨ ਜਾਂਦਾ। ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਓ, ਉਹ ਕਹਿੰਦੇ ਕਹੋ ਕਬੀਰ ਮਨ ਮਾਨਿਆ, ਹੁਣ ਮਨ ਮੰਨ ਗਿਆ, ਸਹਿਮਤ ਹੋ ਗਿਆ, ਹੁਣ ਨਹੀਂ ਆਪਣੀ ਮਨ ਮਤ ਕਰਦਾ, ਹੁਣ ਇੱਕ ਸਾਡੇ ਸੋਚਣੀ ਤੋਂ ਬਾਹਰ ਨਹੀਂ ਹੈ, ਮੰਨ ਗਿਆ ਹੈ, ਹੁਣ ਮਨ ਤੇ ਅਸੀਂ ਇੱਕ ਹੋ ਗਏ ਹਾਂ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋਂ ਹਰ ਜਾਣਿਆ। ਬਸ ਉਸੇ ਵੇਲੇ ਰੁਕਾਵਟ ਹੀ ਇਹ ਹੈ, ਮਨ ਦੀ ਮਨ ਮਤ, ਮਨ ਦਾ ਮੋੜ ਪੁਣਾ ਜਿਹੜਾ ਮੁੜਦਾ ਨਹੀਂ ਹੈ ਬੰਦਗੀ ਵੱਲ, ਸਹਿਮਤ ਨਹੀਂ ਹੁੰਦਾ। ਮਨ ਮਾਨਿਆ ਤੋਂ ਹਰ ਜਾਣਿਆ, ਮਨ ਉਹ ਰਸ ਨੂੰ ਲੈਣ ਵਿੱਚ ਜਦੋਂ ਗਿੱਜ ਗਿਆ, ਮੰਨ ਗਿਆ, ਸਹਿਮਤ ਹੋ ਗਿਆ ਅਤੇ ਵਾਹਿਗੁਰੂ ਨੂੰ ਜਾਣ ਲਿਆ, ਉਹ ਦੂਰ ਨਹੀਂ ਹੈ, ਹਿਰਦੇ ਦੇ ਵਿੱਚ ਹੀ ਹੈ, ਮਨ ਉਹਦੇ ਸ਼ੁੱਧ ਸਤੋ ਗੁਣ ਦੇ ਵਿੱਚੋਂ ਹੀ ਪੈਦਾ ਹੋਇਆ ਹੈ, ਮਨ ਉਹਦੀ ਅੰਸ਼ ਹੈ ਸਾਡਾ ਮਨ। ਇਸ ਕਰਕੇ ਜਦੋਂ ਪਿਤਾ ਪ੍ਰਭੂ ਦੇ ਨਾਲ ਮੰਨ ਜਾਂਦਾ, ਉਹਦੀ ਵਡਿਆਈ ਕਰਨ ਵਿੱਚ ਸਿਫਤ ਸਲਾਹ ਵਿੱਚ ਜੁੜ ਜਾਂਦਾ ਇਕਾਗਰ ਹੋ ਕੇ, ਫਿਰ ਉਹ ਇਹਨੂੰ ਗੋਦ ਵਿੱਚ ਬਿਠਾ ਲੈਂਦਾ ਆਪਣੇ ਬੱਚੇ ਮਨ ਨੂੰ। ਇਉਂ ਕਰੀਏ, ਜਦੋਂ ਪਿਤਾ ਖੁਸ਼ ਹੋ ਜਾਂਦਾ, ਪਿਤਾ ਦੀ ਹਰ ਇੱਕ ਆਗਿਆ ਬੱਚਾ ਮੰਨਦਾ, ਉਹ ਗੋਦੀ ਵਿੱਚ ਲੈ ਕੇ ਬਿਠਾਉਂਦਾ, ਪਿਆਰ ਦਿੰਦਾ ਹੈ, ਸਾਰੀਆਂ ਖੁਸ਼ੀਆਂ ਦੇ ਦਿੰਦਾ ਹੈ, ਫਿਰ ਉਹ ਆਪਣਾ ਰੂਪ ਦੇ ਦਿੰਦਾ ਹੈ ਰੱਬ ਦੇ ਪਿਆਰਿਆਂ ਨੂੰ। ਸੱਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਬ

ਦੁਬਿਧਾ ਦੁਆਇਸ਼ ਮਿਟ ਜਾਂਦੀ ਹੈ। ਸਾਰੇ ਇੱਕ ਦਾ ਪਰਿਪੂਰਨ ਦਾ ਨਜ਼ਾਰਾ ਉਹ ਵੇਖ ਲੈਂਦਾ ਰੱਬ ਦਾ ਪਿਆਰਾ ਗੁਰਮੁਖ। ਹਰ ਸਰਬ ਨਿਰੰਤਰ ਜਾਣਿਆ ਰਹਾਉ, ਸਾਰੇ ਇੱਕ ਰਸ ਵਾਹਿਗੁਰੂ ਅਖੰਡ ਚੇਤਨ ਜੋਤ ਦੀ ਸਮਝ ਪੈ ਜਾਂਦੀ ਹੈ, ਇੱਕ ਰਸ। ਹੁਣ ਸੋਰਠ ਮਹੱਲਾ ਪੰਜਵਾਂ ਮਹਾਰਾਜ ਜੀ ਕਹਿ ਰਹੇ ਨੇ, ਆਗੈ ਸੁਖ ਮੇਰੇ ਮੀਤਾ। ਜਿਨ੍ਹਾਂ ਦੀ ਅਵਸਥਾ ਬਣ ਗਈ ਉਹਨਾਂ ਦੀ ਆਗੈ ਪਹਿਲੀ ਅਵਸਥਾ, ਜਦੋਂ ਆਤਮਾ ਦਾ ਆਨੰਦ ਹੋ ਗਿਆ ਪਹਿਲਾਂ ਹੀ ਜਿਉਂਦੇ ਜੀ ਹੀ ਉਹਨਾਂ ਨੂੰ ਸੁੱਖ ਮੇਰੇ ਮੀਤਾ ਸੱਸੇ ਨੂੰ ਅਤੇ ਖੱਖੇ ਨੂੰ ਵੀ ਔਂਕੜਿਆ। ਆਮ ਤੌਰ 'ਤੇ ਸੱਸੇ ਨੂੰ ਔਂਕੜ ਅਤੇ ਖੱਖਾ ਸੁੱਖ ਆਪਾਂ ਪੜ੍ਹਦੇ, ਜਿੱਥੇ ਖੱਖੇ ਨੂੰ ਵੀ ਆ ਜਾਂਦਾ ਔਂਕੜ ਉੱਥੇ ਹੁੰਦਾ ਆਤਮਾ ਦਾ ਆਨੰਦ, ਇੱਕ ਰਸ ਰਹਿਣ ਵਾਲਾ ਸੁੱਖ। ਸੋ ਨਹੀਂ ਤਾਂ ਦੁਨਿਆਵੀ ਸੁੱਖ ਵੀ ਅਸੀਂ ਮੰਗਦੇ ਹਾਂ ਅਰਦਾਸਾਂ ਕਰਕੇ, ਉੱਥੇ ਖੱਖੇ ਨੂੰ ਔਂਕੜ ਨਹੀਂ ਹੁੰਦਾ। ਅੱਗ ਸੁੱਖ ਮੇਰੇ ਮੀਤਾ, ਜਿਨ੍ਹਾਂ ਦਾ ਮਨ ਮੰਨ ਗਿਆ ਉਹਨਾਂ ਨੂੰ ਅੱਗੋਂ ਹੀ ਜਿਉਂਦੇ ਜੀ ਆਤਮਾ ਦਾ ਆਨੰਦ ਪਰਾ ਕੇ ਜੀਵਨ ਮੁਕਤ ਹੋ ਜਾਂਦੇ ਨੇ, ਉਹ ਰੱਬ ਦੇ ਪਿਆਰੇ, ਉਹ ਗੁਰਮੁਖ। ਅੱਗ ਹੈ ਪਹਿਲਾਂ ਹੀ ਜਿਨ੍ਹਾਂ ਨੂੰ ਜਿਉਂਦੇ ਜੀ ਸੁੱਖ ਆਤਮਾ ਦਾ ਆਨੰਦ ਮੇਰੇ ਮੀਤਾ ਇਹ ਮੇਰੇ ਮਿੱਤਰ ਗੁਰਸਿੱਖੋਂ ਪ੍ਰਾਪਤ ਹੋਇਆ ਹੈ। ਅੱਗ ਹੈ ਸੁੱਖ ਮੇਰੇ ਮੀਤਾ, ਜਿਨ੍ਹਾਂ ਨੇ ਪਹਿਲਾਂ ਕਮਾਈ ਕਰਕੇ ਜੀਵਨ ਮੁਕਤ ਦੀ ਅਵਸਥਾ ਨੂੰ ਪਾ ਲਿਆ ਹੈ ਉਹਨਾਂ ਨੂੰ। ਅੱਗ ਹੈ ਸੁੱਖ ਮੇਰੇ ਮੀਤਾ, ਅੱਗੇ ਵੀ ਫਿਰ ਜਦੋਂ ਪ੍ਰਲੋਕ ਵਿੱਚ ਜਾਂਦੇ ਆ ਦੋਵੇਂ ਭਾਵ ਨੇ ਇਹਦੇ, ਅੱਗੇ ਪ੍ਰਲੋਕ ਵਿੱਚ ਜਦੋਂ ਜਾਂਦੇ ਉਦੋਂ ਵੀ ਸੁੱਖ ਹੀ ਸੁੱਖ, ਮੁਕਤ ਹੋ ਜਾਂਦੇ, ਸੁਰਖਰੂ ਹੋ ਜਾਂਦੇ ਨੇ। ਜਿਹੜੇ ਇੱਥੇ ਮੁਕਤ ਨੇ ਆਜ਼ਾਦ ਹੋ ਜਾਂਦੇ ਕਮਾਈ ਕਰਕੇ, ਆਪਣੀ ਕਮਾਈ ਦਾ ਹੀ ਫਲ ਹੁੰਦਾ ਹੈ। ਤਾਂ ਹੀ ਸਤਿਗੁਰਾਂ ਵਾਰ ਵਾਰ ਕਿਹਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਮਤਾ ਕਿਸੇ 'ਤੇ ਛੱਡੀ, ਆਪ ਕਮਾਈ ਕਰ, ਨਾਮ ਸਿਮਰਨ ਕਰ, ਆਪਣੇ ਹੱਥੀ ਆਪਣਾ ਕਾਜ ਸਵਾਰ ਲੈ ਜਾਂਦੇ, ਪ੍ਰਲੋਕ ਦੇ ਰਸਤੇ ਦੇ ਕੰਢੇ ਸਾਫ ਕਰ ਲੈ, ਉੱਥੇ ਵਾਹਿਗੁਰੂ ਦੇ ਨਾਮ ਨੇ ਸਹਾਇਤਾ ਕਰਨੀ ਉਹਨਾਂ ਨੂੰ। ਅੱਗ ਹੈ ਸੁੱਖ ਮੇਰੇ ਮੀਤਾ, ਅੱਗੇ ਸੁੱਖ ਹੁੰਦਾ, ਜੈ ਜੈਕਾਰ ਹੁੰਦੀ ਹੈ, ਹਲਤ ਸੁੱਖ ਪਲਤ ਸੁੱਖ, ਹਲਤ ਇਹ ਲੋਕ ਵਿੱਚ ਵੀ ਸੁੱਖ, ਅੱਗ ਹੈ ਅੱਗ ਹੈ ਅੱਗੇ ਗਿਆ ਵੀ, ਦੋਵੇਂ ਭਾਵ ਨੇ। ਪਲਤ ਸੁੱਖ ਆਪ ਜੀ ਦੇ ਬਚਨ ਨੇ, ਪ੍ਰਲੋਕ ਵਿੱਚ ਵੀ ਸੁੱਖ ਉਹਨਾਂ ਨੂੰ ਮਿਲਦਾ ਹੈ। ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਹਮੇਸ਼ਾ ਲਈ ਸੁੱਖ ਹੁੰਦਾ ਵਾਹਿਗੁਰੂ ਦਾ ਸਿਮਰਨ ਕਰ। ਸਿਮਰਨੋ ਸਿਮਰਨ ਦੁਆਰਾ, ਜਿਨ੍ਹਾਂ ਨੇ ਸਿਮਰਨ ਕੀਤਾ ਹੈ। ਸੋ ਮਿਟਾ ਕਮਾਣੇ ਪਾਪ ਚਿਰਾਣੇ, ਉਹਨਾਂ ਦੇ ਮਿਟ ਜਾਂਦੇ ਸਾਰੇ ਕਮਾਏ ਹੋਏ, ਚਿਰਾਂ ਦੇ ਜਨਮਾਂ ਜਨਮਾਂਤਰਾਂ ਦੀ ਮੈਲ ਮਨ ਨੂੰ ਲੱਗੀ ਪਾਪ ਗੁਨਾਹ ਸਭ ਵਾਹਿਗੁਰੂ ਦਾ ਨਾਮ ਜਿਹੜਾ ਉਹ ਧੋ ਦਿੰਦਾ ਮੇਟ ਦਿੰਦਾ ਹੈ। ਸਾਧ ਸੰਗਤ ਮਿਲ ਮੁਆ ਜੀਜੈ, ਸਾਧ ਸੰਗਤ ਦੇ ਨਾਲ ਮਿਲ ਕੇ ਆਤਮਕ ਮੌਤ ਜਿਹੜੀ ਹੋਈ ਹੁੰਦੀ ਹੈ, ਅਗਿਆਨ ਦਾ ਹਨੇਰਾ ਬਿਨਸ ਜਾਂਦਾ ਹੈ ਅਤੇ ਗਿਆਨ ਦੇ ਵਿੱਚ ਜਿਉਂਦਾ ਹੋ ਜਾਂਦਾ ਹੈ, ਗਿਆਨ ਜਾਗਰਣ ਵਿੱਚ। ਅੱਗੇ ਸੁੱਖ ਮੇਰੇ ਮੀਤਾ, ਉਹਨਾਂ ਨੂੰ ਅੱਗੇ ਵੀ ਸੁੱਖ ਹੈ ਮੇਰੇ ਮਿੱਤਰ ਗੁਰਸਿੱਖੋ। ਪਾਛੇ ਆਨੰਦ ਪ੍ਰਭ ਕੀਤਾ, ਪਾਛੇ ਪਿੱਛੋਂ ਉਹਨਾਂ ਦੇ ਗਿਆਨ ਤੋਂ ਕਮਾਈ ਕਰਨ ਵਾਲਿਆਂ ਦੇ ਕੋਈ ਰੋਂਦਾ ਨਹੀਂ ਹੈ, ਕੋਈ ਮੋਹ ਬੈਰਾਗ ਨਹੀਂ ਹੁੰਦਾ, ਝੂਠਾ ਬੈਰਾਗ ਦੁਨੀਆ ਵਾਂਗ। ਉਹਨਾਂ ਦੇ ਜੋੜ ਮੇਲੇ ਹੁੰਦੇ ਨੇ, ਪਾਠ ਖੰਡ ਪਾਠ ਸਹਿਜ ਪਾਠ ਕਥਾ ਕੀਰਤਨ ਢਾਡੀ ਜਸ, ਜੋੜ ਮੇਲੇ ਹੋ ਕੇ ਪ੍ਰਭੂ ਦਾ, ਜਿਸ ਪ੍ਰਭੂ ਦੀ ਬੰਦਗੀ ਸਾਰੀ ਜ਼ਿੰਦਗੀ ਕੀਤੀ ਹੁੰਦੀ ਹੈ, ਉਹਨਾਂ ਨੇ ਨਾਮ ਜਪਿਆ ਹੁੰਦਾ ਹੈ, ਉਹਦਾ ਆਨੰਦ ਕੀਤਾ ਜਾਂਦਾ ਹੈ। ਬੰਦਗੀ ਕਰਕੇ ਕਥਾ ਕੀਰਤਨ ਰਾਹੀਂ ਆਨੰਦ ਪ੍ਰਾਪਤ ਕੀਤਾ ਜਾਂਦਾ। ਕਿੰਨੇ ਜੀਵ ਹੋਰ ਸੇਵਾ ਕਰਕੇ ਲੰਗਰਾਂ ਵਿੱਚ ਬਾਣੀ ਪੜ੍ਹ ਕੇ ਬਾਣੀ ਸੁਣ ਕੇ, ਕਿੰਨੇ ਗੁਰੂ ਦੇ ਲੜ ਲਾ ਕੇ ਹੋਰਾਂ ਦਾ ਜੀਵਨ ਵੀ ਸੁਧਰ ਜਾਂਦਾ। ਮਹਾਂਪੁਰਖਾਂ ਦੇ ਜੋੜ ਮੇਲਿਆਂ ਦਾ ਵੱਡਾ ਲਾਭ ਹੁੰਦਾ ਹੈ। ਪਾਛੇ ਆਨੰਦ ਪ੍ਰਭ ਕੀਤਾ, ਪਿੱਛੋਂ ਪ੍ਰਭੂ ਦਾ ਆਨੰਦ ਕੀਤਾ ਜਾਂਦਾ, ਜਸ ਗਾਇਆ ਜਾਂਦਾ। ਪਰਮੇਸ਼ਵਰ ਬਣਤ ਬਣਾਈ, ਇਹ ਬਣਾਵਟ ਜਿਹੜੀ ਸੋਹਣੇ ਜੀਵਨ ਦੀ ਹੈ, ਆਤਮਿਕ ਆਨੰਦ ਦੀ ਹੈ, ਜਿੱਥੇ ਦੋਈ ਦੁਆਇਸ਼ ਮਿਟ ਜਾਂਦੀ ਹੈ ਗੁਰਮੁਖਾਂ ਦੇ ਹਿਰਦੇ ਦੀ, ਇਹ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਬਣਾਈ ਹੁੰਦੀ ਹੈ, ਆਪਣੇ ਆਪ ਨਹੀਂ, ਯਤਨ ਨਾਲ ਨਹੀਂ, ਮਨ ਕਾਬੂ ਵਿੱਚ ਆਉਂਦਾ। ਜਦੋਂ ਅਰਦਾਸਾਂ ਕਰਦੇ ਹਾਂ ਤਾਂ ਕਿਰਪਾ ਹੋ ਜਾਂਦੀ ਹੈ, ਅਤੇ ਉਦੋਂ ਇਹ ਸੋਹਣੀ ਉਹਨਾਂ ਦੇ ਜੀਵਨ ਦੀ

परमेसर बणत बनाई सोहनी बनावट वाहिगुरु ने बना दिती है। रंग ला के नाम दा रंग चाड़ के मंबूपी वस्त्र नूं फिर डोलत कतहु नाही। जिन्हां दी सोहनी बनावट ते बनावत बन जांदी है अवस्था जीवन आनंद परमानंद बन जांदी फिर डोलत कतहु नाही। फिर ऐसी अवस्था चढ़िया होया नाम दा रंग मन रूपी वस्त्र नूं ਉਹ ਉਤਰਦਾ ਨਹੀਂ ਹੈ, ਫਿਰ ਉਹ ਡੋਲਦਾ ਨਹੀਂ ਰੱਬ ਦਾ ਪਿਆ। ਪਹਿਲਾਂ ਜਿੰਨਾ ਚਿਰ ਕੱਚੀ ਅਵਸਥਾ ਹੁੰਦੀ ਉਨਾ ਚਿਰ ਡੋਲਦਾ ਹੈ, ਉਨਾ ਚਿਰ ਕੁਸੰਗਤ ਦਾ ਡਰ ਸੰਸਾ ਬਣਿਆ ਰਹਿੰਦਾ ਹੈ। ਜਿੰਨਾ ਚਿਰ ਅਵਸਥਾ ਪੱਕੀ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ ਪੂਰਨ ਤੌਰ 'ਤੇ, ਮਨ ਵਸ ਵਿੱਚ ਨਹੀਂ ਆਉਂਦਾ, ਮਨ ਮੰਨਦਾ ਨਹੀਂ ਹੈ ਨਾਮ ਦੇ ਨਾਲ, ਉਨਾ ਚਿਰ ਡੋਲਣ ਦਾ ਡਰ ਹੁੰਦਾ ਹੈ। ਜਦੋਂ ਮਹਾਰਾਜ ਦੀ ਪੂਰਨ ਬਖਸ਼ਿਸ਼ ਹੋ ਜਾਂਦੀ ਉਦੋਂ ਆਪ ਜੀ ਨੇ ਹੋਰ ਮੁੱਖ ਵਾਕਾਂ ਵਿੱਚ ਵੀ ਕਿਹਾ, ਡੋਲਣ ਤੇ ਅਬ ਚੁੱਕੇ, ਹੁਣ ਡੋਲਣ ਤੋਂ ਰਹਿਤ ਹੋ ਗਏ ਹਾਂ, ਅਡੋਲ ਅਵਸਥਾ ਦੇ ਦਿੱਤੀ ਹੈ। ਏਡੀ ਅਡੋਲ ਅਵਸਥਾ, ਗੁਰੂ ਦੀ ਤਾਂ ਸਭ ਸੰਸਾਰ ਨਾਲੋਂ ਅਡੋਲ ਅਵਸਥਾ ਹੈ। ਆਪਾਂ ਜਾਣਦੇ ਹਾਂ, ਚਾਰ ਦਿਨ ਤਸੀਹੇ ਦਿੱਤੇ ਗਏ, ਡਲਾਉਣ ਦਾ ਹੀ ਯਤਨ ਕੀਤਾ ਗਿਆ ਸੀ ਅਕੀਦੇ ਤੋਂ, ਬਾਣੀ ਦੇ ਵਿੱਚ ਰਲਾ ਪਾ ਦਿਓ ਸਾਡੇ ਕਹਿਣ 'ਤੇ, ਨਹੀਂ ਪਾਇਆ ਸੀ। ਅਖੰਡ ਰੱਖਣ ਵਾਸਤੇ ਬਾਣੀ ਨੂੰ ਆਪ ਜੀ ਨੇ ਤਨ ਦੇ ਅਸਹਿ ਅਤੇ ਅਕਹਿ ਤਸੀਹੇ ਚੱਲ ਰਹੇ ਸੀ, ਡੋਲੇ ਨਹੀਂ ਸਨ, ਤਤੀਆਂ ਤਵੀਆਂ 'ਤੇ ਬੈਠ ਕੇ। ਫਿਰ ਡੋਲਤ ਕਤਹੁ ਨਾਹੀ, ਰੱਬ ਦੇ ਪਿਆਰੇ ਫਿਰ ਉਹ ਡੋਲਦੇ ਨਹੀਂ। ਕਿਉਂ? ਜਿੰਨਾ ਚਿਰ ਤਨ ਦੇ ਨਾਲ ਮੋਹ ਰਹਿੰਦਾ ਹੈ, ਇਹ ਤਨ ਦੇ ਵਿਸ਼ੇ ਵਿਕਾਰਾਂ ਦੇ ਸੁੱਖ ਵਿੱਚ ਮਨ ਲੱਗਾ ਰਹਿੰਦਾ ਹੈ, ਮਾਇਆ ਦੇ ਸੁੱਖਾਂ ਨਾਲ ਉਹਨਾਂ ਚਿਰ ਡੋਲਦਾ ਹੈ। ਭਾਵੇਂ ਦੁਨੀਆਂ ਦਾ ਕਿੱਡਾ ਅਮੀਰ ਬੰਦਾ ਹੋਵੇ, ਪਾਤਸ਼ਾਹ ਦਾ ਪਾਤਸ਼ਾਹ ਹੋਵੇ, ਪਾਵਰਫੁੱਲ ਹੋਵੇ ਦੁਨੀਆਂ ਵਿੱਚ, ਉਹ ਡੋਲਦਾ, ਉਹਨਾਂ 'ਚ ਡੋਲੇਗਾ, ਸੰਸਾ ਬਣੇਗਾ, ਚਿੰਤਾ ਬਣੇਗੀ, ਘਬਰਾਵੇਗਾ, ਕ੍ਰੋਧ ਆਵੇਗਾ। ਜੇ ਨਹੀਂ ਡੋਲਦਾ ਤਾਂ ਬ੍ਰਹਮ ਗਿਆਨੀ ਜੀ ਨੂੰ ਬ੍ਰਹਮ ਦਾ ਗਿਆਨ ਹੋ ਗਿਆ, ਪੂਰਨ ਅਵਸਥਾ ਪਰਪੱਕ ਹੋ ਗਈ, ਉਹ ਅਡੋਲ ਹੈ, ਕਰਸ। ਉਹ ਹੀ ਸੀ ਭਾਈ ਮਨੀ ਸਿੰਘ, ਉਹ ਹੀ ਸੀ ਭਾਈ ਤਾਰੂ ਸਿੰਘ, ਬੇਅੰਤ ਨੇ ਨਹੀਂ ਡੋਲੇ, ਬੰਦ ਬੰਦ ਕੱਟ ਦਿੱਤਾ। ਜਿਵੇਂ ਕੱਪੜੇ ਨੂੰ ਦਰਜੀ ਕੱਟਦਾ, ਇਵੇਂ ਕੱਟ ਰਿਹਾ ਸੀ, ਜਲਾ ਅਡੋਲ ਬੈਠੇ ਸੀ ਭਾਈ ਸਾਹਿਬ, ਬਾਣੀ ਗਾ ਰਹੇ ਸੀ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਵੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਆਈਆਂ ਹੋਈਆਂ ਸੀ, ਬੜਾ ਹਜੂਮ ਦੇਖ ਰਿਹਾ ਸੀ, ਕੈਸਾ ਸਿੱਖ ਹੈ, ਕਿੰਨੀ ਅਡੋਲ ਅਵਸਥਾ ਹੈ। ਫਿਰ ਡੋਲਤ ਕਤਹੁ ਨਾਹੀ, ਉਹ ਗਿਆਨਵਾਨ ਨਹੀਂ ਡੋਲਦਾ ਹੈ, ਟੱਪ ਜਾਂਦਾ ਮਾਇਆ ਦੇ ਮੋਹ ਤੋਂ, ਸਰੀਰ ਤੋਂ ਲੰਘ ਕੇ ਆਤਮਾ ਦੇ ਆਨੰਦ ਵਿੱਚ ਜਿਉਂਦਾ ਹੈ। ਆਤਮਾ ਅਮਰ ਆਨੰਦ ਸਰੂਪ ਹੈ, ਨਾ ਕਦੇ ਮਰਦੀ ਹੈ ਨਾ ਜੰਮਦੀ ਹੈ, ਉਹਦਾ ਕੋਈ ਕੀ ਵਿਗਾੜ ਲਊਗਾ। ਵਿਦੇਹ ਮੁਕਤ ਹੋ ਜਾਂਦਾ, ਰੱਬ ਦਾ ਪਿਆਰਾ ਦੇਹ ਤੋਂ ਪਰੇ ਵੀ ਜਿਉਂਦਾ ਹੈ। ਫਿਰ ਡੋਲਤ ਕਤਹੁ ਨਾਹੀ, ਫਿਰ ਕਦੇ ਵੀ ਡੋਲਦਾ ਨਹੀਂ ਹੈ, ਜਿਉਂਦੇ ਜੀ ਅਖੀਰ ਤੱਕ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਜਿਹਦੀ ਅਵਸਥਾ ਬਣੀ ਸਭ ਜੀ ਤੇਰੇ ਦਇਆਲਾ। ਮਹਾਰਾਜ ਦੱਸ ਕੇ ਕਹਿ ਰਹੇ ਨੇ, ਹੇ ਦਇਆ ਦੇ ਘਰ ਵਾਹਿਗੁਰੂ, ਉਂਝ ਤੇ ਕੀੜੀ ਤੋਂ ਲੈ ਕੇ ਹਾਥੀ ਤੱਕ 84 ਲੱਖ ਜੂਨੀਆਂ ਦੇ ਜਿੰਨੇ ਜੀਵ ਨੇ ਉਹ ਤੇਰੇ ਪੈਦਾ ਕੀਤੇ ਹੋਏ ਨੇ ਸੱਚੇ ਪਾਤਸ਼ਾਹ, ਸਾਰੇ ਤੇਰੇ ਨੇ, ਉਹਨਾਂ ਸਾਰਿਆਂ ਉੱਪਰ ਤੇਰੀ ਦਇਆ ਹੈ, ਤੂੰ ਸਾਰਿਆਂ ਨੂੰ ਪ੍ਰਤਪਾਲਦਾ ਹੈ। ਆਪਣੇ ਭਗਤ ਕਰੈ ਪ੍ਰਤਪਾਲਾ, ਲੇਕਿਨ ਜਿਹੜੇ ਆਪਣੇ ਤੇਰੇ ਭਗਤ ਨੇ, ਭਗਤੀ ਵਿੱਚ ਰਹਿੰਦੇ, ਉਹਨਾਂ ਦੀ ਵਿਸ਼ੇਸ਼ ਕਰਕੇ ਪ੍ਰਤਪਾਲਣਾ ਕਰਦਾ ਵਾਂ, ਉਹਨਾਂ ਦੀ ਵਿਸ਼ੇਸ਼ ਕਰਕੇ ਰੱਖਿਆ ਕਰਦਾ ਵਾਂ, ਉਹਨਾਂ ਨੂੰ ਆਂਚ ਨਹੀਂ ਕੋਈ ਆਉਣ ਦਿੰਦਾ। ਹਰ ਯੁੱਗ ਯੁੱਗ ਭਗਤ ਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਏ, ਉਹ ਨਿਰਵੈਰ ਹੁੰਦੇ ਨੇ। ਜਿਹੜਾ ਕੋਈ ਉਹਨਾਂ ਨਾਲ ਵੈਰ ਕਰਦਾ ਹੈ, ਫਿਰ ਵਾਹਿਗੁਰੂ ਉਹਨਾਂ ਤੋਂ ਬਚਾਉਂਦਾ ਰੱਖਿਆ ਕਰਦਾ ਆਪਣੇ ਭਗਤਾਂ, ਉਹਦਾ ਬਿਰਦਾ ਉਹਦਾ ਧਰਮ ਹੈ, ਆਦਿ ਕਾਲ ਤੋਂ ਲੈ ਕੇ ਉਹਨਾਂ ਦੀ ਵਿਸ਼ੇਸ਼ ਕਰਕੇ ਪ੍ਰਤਪਾਲਣਾ ਹੁੰਦੀ ਹੈ, ਭਾਵ ਰੱਖਿਆ ਹੁੰਦੀ, ਸਾਰੇ ਭਗਤਾਂ ਦੀ ਹੋਈ ਹੈ। ਕਬੀਰ ਸਾਹਿਬ ਜੀ ਨੂੰ ਵੀ ਮਾਰਨਾ ਚਾਹਿਆ ਸੀ, ਭਗਤ ਨਾਮਦੇਵ ਜੀ ਨੂੰ ਤਲਵਾਰ ਕੱਢ ਕੇ ਬਾਦਸ਼ਾਹ ਸਿਰ 'ਤੇ ਖੜੋਤਾ ਹੋਇਆ ਸੀ, ਭਗਤ ਪ੍ਰਹਿਲਾਦ ਜੀ ਬੜੇ ਯਤਨ ਕੀਤੇ ਮੁਕਾਉਣ ਦੇ, ਲੇਕਿਨ ਨਹੀਂ, ਰੱਖਿਆ ਹੋਈ ਹੈ ਸਾਰੇ ਭਗਤਾਂ ਦੀ, ਆਦਿ ਕਾਲ ਤੋਂ ਲੈ ਕੇ ਹੁਣ ਤੱਕ ਹੁੰਦੀ ਹੈ। ਆਪਣੇ ਭਗਤ ਕਰਾ ਪ੍ਰਤਪਾਲਾ, ਇਹ ਆਪਣੇ ਭਗਤਾਂ ਦੀ ਵਿਸ਼ੇਸ਼ ਕਰਕੇ ਉਹਨਾਂ ਦੀ, ਜਿਹੜੇ ਬੰਦਗੀ ਦੇ ਵਿੱਚ ਜੀਂਦੇ ਨੇ,
ਬੰਦਗੀ ਕਰਦੇ ਨੇ, ਬੰਦਗੀ ਕਰਾਉਂਦੇ ਨੇ, ਤੇਰੇ ਲੜ ਲੱਗੇ ਰਹਿੰਦੇ, ਉਹਨਾਂ ਦੇ ਵਿਸ਼ੇਸ਼ ਕਿਰਪਾ ਰੂਪੀ ਹੱਥ ਰੱਖਦਾ, ਉਹਨਾਂ ਦੀ ਤੂੰ ਵਿਸ਼ੇਸ਼ ਕਰਕੇ ਰੱਖਿਆ ਕਰਦਾ, ਪ੍ਰਤਪਾਲਣਾ ਕਰਦਾ। ਅਚਰਜ ਤੇਰੀ ਵਡਿਆਈ, ਇਹ ਤੇਰੀ ਵਡਿਆਈ ਜਿਹਨੂੰ ਸਮਝ ਪੈ ਜਾਂਦੀ ਹੈ, ਹੈਰਾਨ ਕਰ ਦੇਣ ਵਾਲੀ ਹੈ, ਬੁੱਧੀ ਤੋਂ ਵੀ ਪਰੇ ਹੈ, ਅਸਚਰਜ ਬਾਤ ਹੈ ਤੇਰੀ ਸੱਚੇ ਪਾਤਸ਼ਾਹ, ਤੇਰੀ ਵਡਿਆਈ ਦਾ ਕੋਈ ਅੰਤ ਨਹੀਂ, ਨਿਤ ਨਾਨਕ ਨਾਮ ਧਿਆਈ। ਅਸੀਂ ਇਹ ਜਾਣ ਕੇ ਨਿਤ ਹਮੇਸ਼ਾ ਲਈ ਤੇਰੇ ਨਾਮ ਨੂੰ ਧਿਆਉਂਦੇ ਹਾਂ, ਤੇਰੇ ਨਾਮ ਦਾ ਇੱਕ ਧਿਆਨ ਲੈ ਕੇ ਮਨ ਵਿੱਚ ਆਏ ਹਾਂ ਸੱਚੇ ਪਾਤਸ਼ਾਹ, ਹੀ ਮੰਗਦੇ ਹਾਂ ਤੇਰਾ ਨਾਮ ਧਿਆਉਂਦੇ ਰਹੀਏ, ਇਹ ਪਰਮਾਨੰਦ ਆਤਮਾ ਦੇ ਆਨੰਦ ਨੂੰ ਮਾਣਦੇ ਰਹੀਏ। ਹੋਰ ਸਾਡੇ ਅੰਦਰ ਕੋਈ ਭੁੱਖ ਨਹੀਂ ਹੈ, ਇਹ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਸ਼ ਕਰਕੇ, ਮਨੋ ਆਪਣੀ ਕਮਾਈ ਕਰਕੇ ਹੀ ਕਲਿਆਣ ਹੈ, ਸੋ ਅੱਗੇ ਸੌਖੀ ਸੌਖਾ, ਆਨੰਦ ਹੀ ਆਨੰਦ ਹੈ ਵਿਛੜੀ ਆਤਮਾ ਨੂੰ, ਇਹ ਮਹਾਰਾਜ ਜੀ ਨੇ ਹਿੰਟ ਦਿੱਤਾ ਵਾ। ਭਾਵ ਆਮ ਜੀਵਾਂ ਵਾਸਤੇ ਪ੍ਰਤੱਖ ਗੁਰੂ ਹੈ ਸਤਿਗੁਰੂ ਮੇਰ ਕਰਨ ਗਰੀਬ ਨਿਵਾਜ, ਸਮੂਹ ਸੰਧੂ ਪਰਿਵਾਰ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨ, ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ, ਹਲਤ ਪਲਤ ਵਿੱਚ ਸੱਚੇ ਪਾਤਸ਼ਾਹ ਮੇਰਾ ਵਰਤਾਉਣ, ਸੁੱਖ ਵਰਤਾਉਣ। ਸੋ ਆਪਾਂ ਇੱਥੇ ਹੀ ਅਰਦਾਸ ਬੇਨਤੀ ਕਰਨੀ ਹੈ, ਇੱਥੇ ਹੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ, ਦੋ ਪੰਕਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗੈਰ ਅਰਦਾਸ।

मिटह कमाणी पाप चिराणी साध संगत मेला मुआ जीजा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਸੰਧੂ ਪਰਿਵਾਰ ਦੇ ਸੱਦੇ ਨੂੰ ਕਬੂਲਦੇ ਹੋਏ ਹਾਜ਼ਰੀਆਂ ਭਰੀਆਂ ਹਨ, ਸਾਰੀਆਂ ਸੰਗਤਾਂ ਨੂੰ ਗੁਰੂ ਘਰ ਵੱਲੋਂ ਜੀਓ ਆਇਆ ਆਖਿਆ ਜਾਂਦਾ, ਧੰਨਵਾਦ ਕੀਤਾ ਜਾਂਦਾ ਹੈ। ਸਮੂਹ ਸੰਧੂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਗੁਰੂ ਘਰ ਵਿਖੇ ਆਪਣੇ ਬਜ਼ੁਰਗਾਂ ਦੀ ਮਿੱਠੀ ਯਾਦ ਸ਼੍ਰੀ ਅਖੰਡ ਪਾਠ ਸਾਹਿਬ ਕਰਵਾ ਕੇ 100 ਭੋਗ ਪਵਾਏ ਹਨ, ਔਰ 3 ਦਿਨ ਸੇਵਾਵਾਂ ਕੀਤੀਆਂ ਗੁਰੂ ਕੇ ਲੰਗਰਾਂ ਦੀਆਂ, ਸਤਿਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸੋ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਮਿਹਰ ਕਰਨ। ਜਿਨ੍ਹਾਂ ਸੰਗਤਾਂ ਨੇ, ਇੱਥੇ ਹੀ ਸਮਾਪਤੀ ਹੈ, ਅਜੇ ਤੱਕ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਹੈ, ਉਹ ਲੰਗਰ ਹਾਲ ਵਿੱਚ ਪਹੁੰਚ ਕੇ ਸੇਵਕ ਪਰਿਵਾਰ ਵੱਲੋਂ ਗੁਰੂ ਕੇ ਰੁੱਖੇ ਮਿੱਸੇ ਲੰਗਰ ਚੱਲ ਰਹੇ ਹਨ, ਲੰਗਰ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ ਜੀ। ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਸਿਰੰਦਾ ਸੱਚਾ ਪਾਤਸ਼ਾਹ ਹੋ ਜਿਨ ਜਗ ਧੰਦਾ ਲਾਇਆ ਮੋਹਲਤ ਕੁਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ।

ਜਿਨ ਜਗ ਧੰਦਾ ਲਾਇਆ। ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪੈ ਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ, ਅੱਗੇ ਸਰ ਪਰ ਜਾਣਾ।

ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀ ਲੜਾਏ ਹੋ ਸੰਸਾਰੋ। ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣਹਾਰੋ। ਸਾਚਾ ਸਿਰਜਣਹਾਰੋ ਲਖ ਪਾਰੋ ਤਾ ਕਾਂਤ ਨ ਪਾਇਆ। ਆਇਆ ਤਿਨ ਕਾ ਸਫਲ ਪਇਆ ਹੈ ਇਕ ਮਨ ਜਿਨੀ ਧਿਆਇਆ।

ਭੇਟਾ ਸਿਓ ਜਾਵਹੋ ਸੱਚ ਸਮਾਵਹੋ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵਹੋ ਖਸਮੈ ਭਾਵਹੋ ਰੰਗ ਸਿਓ ਰਲੀਆ ਮਾਣਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ

ਸੁੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣਾ ਜਾਣੋ ਮਰਨ ਮੁਣਸਾ ਸੂਰਿਆ ਹੱਕ ਜੋ ਹੋਏ ਮਰਹਿ ਪਰਵਾਣੋ।

ਸਾਰੋ ਵੱਡ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀ ਐ ਸੱਚੜਾ ਪਰਵਤ ਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲੱਖ ਪਾਰੋ ਦੋਏ ਪੁੜ ਜੋੜ ਵਿਛੋੜਿਆ ਨਾ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆ ਨਾ ਅਹਿਨ ਸੁਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹੇ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਣ ਹਾਰੋ ਨਾਰੀ ਪੁਰਖ ਸਿਰਜਿਆ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਓ ਬੇਕਾਰੋ ਭੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦਿਆ ਗੁਣ ਕਾ ਵਣਜਾਰੋ ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ ਰੂਪ ਨਾ ਜਾਣ ਸੋਹਣੀ ਐ ਹੁਕਮ ਬੱਧੀ ਸਿਰ ਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚਾ ਹੰਸ ਗਇਆ ਗੈਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀ ਆ ਮਿਰਤ ਕੜਾ ਅੰਗ ਨੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰ ਬਾਰੇ ਰੋਵ ਕੰਧ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀ ਆ ਪੰਚ ਮੋਏ ਮਨ ਮਾਰੇ ਜਾਨੀ ਵਿਛੁੰਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀ ਐ ਫਿਰ ਸੱਚੜਾ ਹੇਤ ਪਿਆਰੇ।

ਸੀਸਾ ਦੇ ਬਹੋ ਭਗਤ ਕਰੇ ਬਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਬਹੋ ਥੇ ਹਹੋ ਥਾ ਬਹੋ ਗੁਰਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚਾ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲਾ ਜਿਹੜਾ ਪੁਰਬ ਕਮਾਇਆ।

ਤਗ ਹੋਸ਼ੀ ਮਤ ਭਇਆ ਮਨ ਹੋਸ਼ਿਆ ਗੁੜ ਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨੰਗ ਬੰਦ ਚਲਾਇਆ।

ਸੱਜਣਾ ਸੱਚਾ ਪਾਤਿ ਸਾਹੋ ਸਿਰ ਸਾਂਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਆ ਸਭਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤਿ ਸਾਹੋ ਸਿਰ ਸਾਂਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਆ ਸਭਨਾ ਦਾ ਵੇਸਾ ਹੋ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਵਿਖਿਆ ਨ ਸਿਓ ਕਾਹੇ ਰਚਿਓ ਨਿਮਖ ਨ ਹੋਹੇ ਉਦਾਸ ਕਹੋ ਨਾਨਕ ਭਜ ਹਰ ਮਨ ਪਰਾ ਨ ਜਮ ਕੀ ਫਾਸ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਮਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਚੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ

ਸਤਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ।

ਸਭ ਦਵਾਜੇ ਕਲਾ ਜਿਤ ਘਰ ਤਹਾਰੀ ਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੋਰਾ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਾ ਨਿਧਾ ਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਲਤ ਪਾਲਤ ਕੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਹਲਤ ਪਲਤ ਕੇ ਰੱਖਿਆ ਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਜਿਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕ ਅਨੁਸਾਰ ਭਾਈ ਸੁਰਿੰਦਰ ਸਿੰਘ ਜੀ ਗਿੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪਿਛਲੇ ਦਿਨੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ ਤਿਆਗ ਗਏ ਸਨ ਸੱਚੇ ਪਾਤਸ਼ਾਹ ਪਿੱਛੇ ਤਿਨ੍ਹਾਂ ਦੇ ਸਮੂਹ ਪਰਿਵਾਰ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਗੁਰੂ ਘਰ ਵਿਖੇ ਸੱਚੇ ਪਾਤਸ਼ਾਹ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਵਾਏ ਗਏ ਸਨ ਇਸ ਵੇਲੇ ਸੱਚੇ ਪਾਤਸ਼ਾਹ ਜੀ ਉਹ ਵਿਛੜੀ ਹੋਈ ਆਤਮਾ ਭਾਈ ਸੁਰਿੰਦਰ ਸਿੰਘ ਜੀ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜ਼ੂਰ ਪ੍ਰਗਾਸ਼ ਕੀਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ ਪਾਵਨ ਬਾਣੀ ਅਲਾਹਣੀਆਂ ਦੇ ਜਾਪ ਹੋਏ ਨੇ ਬੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਸੱਚੇ ਪਾਤਸ਼ਾਹ ਜੀ ਸ੍ਰੀ ਸਹਿਜ ਪਾਠਾਂ ਦੀ ਸੰਪੂਰਨਤਾ ਹੋਈ ਹੈ ਕਿਰਪਾ ਕਰਨੀ ਗਰੀਬ ਨਿਵਾਜ ਸਤਿਗੁਰੂ ਜੀਓ ਅਸੀਂ ਕਲਯੁਗੀ ਜੀਵ ਹਾਂ ਲੇਖਾ ਕਥਾ ਨਾ ਛੁੱਟੀ ਹੈ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਿਛੜੀ ਹੋਈ ਆਤਮਾ ਭਾਈ ਸੁਰਿੰਦਰਪਾਲ ਸਿੰਘ ਜੀ ਗਿੱਲ ਨੂੰ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਸਦਗਤੀ ਕਲਿਆਣ ਬਖਸ਼ਿਸ਼ ਕਰਨੀ ਆਵਾਗਾਉਣ ਤੋਂ ਬਚਾ ਕੇ ਸੱਚੇ ਪਾਤਸ਼ਾਹ ਜੀਓ ਮੇਰਾ ਪਕਾਉਣੀਆਂ ਚਰਨ ਕਮਲਾਂ ਵਿੱਚ ਥਾਂ ਬਖਸ਼ਿਸ਼ ਕਰ ਆਪ ਜੀ ਦੇ ਦਰ ਘਰਾਂ ਵਿਖੇ ਸੱਚੇ ਪਾਤਸ਼ਾਹ ਕੀਤੀਆਂ ਸੇਵਾਵਾਂ ਆਪ ਜੀ ਨੇ ਪ੍ਰਵਾਨ ਕਰਨੀਆਂ ਪਿੱਛੇ ਤਿਨ੍ਹਾਂ ਦੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਜੀਓ ਕਿਰਪਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੀ ਗਾਈ ਪੜ੍ਹੀ ਹੋਈ ਭਜਨ ਬਾਣੀ ਦਾ ਫਲਾਦੇਸ਼ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਕੇ ਮੁਕਤੀ ਦੀ ਦਾਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਮੇਰਾ ਵਰਤਾਉਣੀਆਂ ਮੇਰਾ ਕਰਨੀਆਂ ਆਪ ਜੀ ਨੂੰ ਭੋਗ ਨੂੰ ਮੁੱਖ ਰੱਖਦਿਆਂ ਪੁੱਛਾ ਕੇ ਭੇਟ ਕੀਤੇ ਗਏ ਹਨ ਦਰਸ਼ਨੀ ਭੇਟਾ ਸੇਵਕ ਪਰਿਵਾਰ ਵੱਲੋਂ ਹਾਜ਼ਰ ਹੈ ਬਰਤਨ ਆਦਿਕ ਵਸਤਰ ਹਾਜ਼ਰ ਹਨ ਆਪ ਜੀ ਨੇ ਸੇਵਕ ਪਰਿਵਾਰ ਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ
ਹਜੂਰ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦੇ ਹਾਂ। ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬ

रंग न तुंग फकीर वारी आपो अपनी

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੇਖ ਰਹੇ ਸੀ ਕਿ ਭਾਈ ਦਿਆਲ ਸਿੰਘ ਬਾਠ ਪੇਟੂ ਬਾਠ ਜਿੱਥੇ ਹੈਗੇ ਨੇ, ਤਾਂ ਪਰਿਵਾਰ ਵੱਲੋਂ ਬੇਨਤੀ ਸੀ ਉਹਨਾਂ ਨੂੰ ਕਿ ਦੋ ਸ਼ਬਦ ਬੋਲਣਾ ਕੇ ਹੈ ਨਹੀਂ ਜਿੱਥੇ। ਸੋ ਸਮੂਹ ਸੰਗਤਾਂ ਦਾ ਪਰਿਵਾਰ ਵੱਲੋਂ ਧੰਨ ਦਿਲੋਂ ਧੰਨਵਾਦ, ਤੋਂ ਅੰਤਮ ਸੰਸਕਾਰ ਵਿੱਚ ਤਿੰਨ ਤਿੰਨ ਅਰਦਾਸ ਵਿੱਚ ਸ਼ਾਮਿਲ ਹੋਏ। ਅੱਜ ਕੇ ਫਤਿਹ ਬਣਾਓ, ਵਾਹਿਗੁਰੂ ਜੀ ਕਾ ਖਾਲਸਾ। ਜਿਹੜੇ ਸੰਗਤਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ, ਉਹ ਚਾਹ ਪਾਣੀ ਦਾ ਗੁਰੂ ਕਾ ਲੰਗਰ ਛੱਕ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਿਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ, ਆਪਾਂ ਉਹਨਾਂ ਚਿਰ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ।

ਨਾਨਕ ਤਿਸ ਬਿਨ ਅਵਰ ਨਾ ਕੋਈ। ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ੴ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰੋ ਸਿਮਰੋ ਸੁਭ ਪਾਓ ਕਲ ਕਲੇ ਸਥਾਨ ਮੈਂ ਬੈਠਾਓ ਸਿਮਰੋ ਜਾਤ ਸੰਭਵ ਰੇਖੈ ਨਾਮ ਜਪ ਤਗ ਨਥਾ ਨੇਖੈ ਬੇਦ ਪ੍ਰਾਣ ਸਿਮਰ ਸੋਧਾ ਕਰੋ ਕਿ ਨੇ ਰਾਮ ਨਾਮ ਕੇ ਆਖਰ ਹੈ ਕਿਨਕਾ ਜੇ ਜੀਵ ਸਾਵੈ ਤਾਂ ਕਿ ਮੈਂ ਮੰਗਣਿਆ ਆਵੈ ਗਾਖੀ ਏਖੇ ਦਰਸ ਵਾਰੋ ਨਾਨਕ ਖੁਨ ਸੰਗ ਮੋਹਿ ਵਧਾਰੋ ਸੁਖਮਣੀ ਸੁਖਮਣ ਪ੍ਰਭ ਨਾਮ ਭਗਜਨਾ ਕੈ ਮਨ ਵਸ ਰਾਮ ਰਹਾਓ ਪ੍ਰਭ ਕੈ ਸਿਮਰਨ ਕਰਮਣ ਵਸੈ ਪ੍ਰਭ ਕੈ ਸਿਮਰਨ ਦੂਜਾ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰਾਏ ਪ੍ਰਭ ਕੈ ਸਿਮਰਨ ਦੁਸ਼ਮਣ ਟਰਾਏ ਪ੍ਰਭ ਸਿਮਰਤ ਕਿਛ ਬਿਘਨਾ ਲਾਗੈ ਪ੍ਰਭ ਕੈ ਸਿਮਰਨ ਨਿਆ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਵਦਾ ਨਾਨਕਾ ਰੰਗ ਪ੍ਰਭ ਕੈ ਸਿਮਰਨ ਹਰਿ ਦਿਸੈ ਨਾਨਕ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੁੱਧ ਪ੍ਰਭ ਕੈ ਸਿਮਰਨ ਜਪ ਥਾ ਪੂਜਾ ਪ੍ਰਭ ਕੈ ਸਿਮਰਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਨਾਨੀ ਪ੍ਰਭ ਕੈ ਸਿਮਰਨ ਦੁਰਗੈ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਭਲਾ ਸੇ ਸਿੰਧਾ ਜਨਿਆ ਸੁਮਰਾਏ ਨਾਨਕ ਥਾਂ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਹਿਰਦੇ ਮੂਛਾ ਪ੍ਰਭ ਕੈ ਸਿਮਰਨ ਤਿਸਨਾ ਪੂਜੈ ਪ੍ਰਭ ਕੈ ਸਿਮਰਨ ਸਭ ਕੇ ਸੂਜੈ ਪ੍ਰਭ ਕੈ ਸਿਮਰਨ ਨਾਨਿਆ ਤਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਕੀ ਮਲ ਜਾਏ ਅਮਰਤਨਾ ਵਦਮਾਏ ਸਮਾਏ ਪ੍ਰਭ ਜੀ ਬਸੈ ਸਾਧਕੀ ਦਾ ਸੁਨਾ ਨਾਨਕ ਜਨ ਕਾ ਦਾਸ ਨਸਨਾ ਪ੍ਰਭ ਕੋ ਸਿਮਰਿਆ ਸੇ ਧਨਵੰਤੇ ਪ੍ਰਭ ਕੋ ਸਿਮਰਿਆ ਸੇ ਪਦਵੰਤੇ ਪ੍ਰਭ ਕੋ ਸਿਮਰਿਆ ਸੇ ਜਨ ਪਰਵਾਣੂ ਪ੍ਰਭ ਕੋ ਸਿਮਰਿਆ ਸੇ ਬਿਰਖ ਪ੍ਰਧਾਨ ਪ੍ਰਭ ਕੋ ਸਿਮਰਿਆ ਸੇ ਬੇਮੋਤਾ ਜੇ ਪ੍ਰਭ ਕੋ ਸਿਮਰੈ ਸਦਿਵ ਕੇ ਰਾਜੇ ਪ੍ਰਭ ਕੋ ਸਿਮਰਿਆ ਸੁਖਵਾਸੀ ਪ੍ਰਭ ਕੋ ਸਿਮਰਿਆ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨ ਆਪਦੇ ਆਲਾਓ ਨਾਨਕ ਜਨ ਕੀ ਮੰਗੈ ਰਵਾਲਾਓ ਪ੍ਰਭ ਕੋ ਸਿਮਰਿਆ ਸੇ ਪਰ ਵਿਕਾਰੀ ਪ੍ਰਭ ਕੋ ਸਿਮਰਿਆ ਤਨ ਸਦੇ ਹਾਰੀ ਪ੍ਰਭ ਕੋ ਸਿਮਰਿਆ ਸਿੰਘ ਮੁਖ ਸੁਭਾਵੈ ਪ੍ਰਭ ਕੋ ਸਿਮਰਿਆ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰਿਆ ਤਨ ਆਤਮ ਜੀਤਾ ਪ੍ਰਭ ਕੋ ਸਿਮਰਿਆ ਤਨ ਨਿਰਮਲੇਤਾ ਪ੍ਰਭ ਕੋ ਸਿਮਰਿਆ ਤਨ ਕਨੇਰੇ ਪ੍ਰਭ ਕੋ ਸਿਮਰ ਬਸੇ ਅਨੇਰੇ ਸੰਤ ਕੇ ਪਾ ਤੇ ਅਣਦਿਨ ਜਾਗ ਹੋ ਨਾਨਕ ਸਿਮਰਨ ਪੂਰਾ ਹੈ ਭਾਗ ਹੋ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਵਨਾ ਛੂਏ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਣ ਪ੍ਰਭ ਕੈ ਸਿਮਰਨ ਕੁਮਲ ਵਿਗਾਸਣ ਪ੍ਰਭ ਕੈ ਸਿਮਰਨ ਅਨਾਥ ਅਨੁਕਾਰ ਸੁਪਰਾ ਸਿਮਰਨ ਕਾਂਤ ਨਾ ਪਾਰ ਸਿਮਰੈ ਸੇ ਜਨ ਜਨ ਕੋ ਭਰਮਿਆ ਨਾਨਕ ਤਿੰਜਨ ਸਰਣੀ ਪਿਆ ਹਰ ਸਿਮਰਨ ਕਰ ਪਥ ਪਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਫੇਸ ਜਤੀ ਦਾਤੇ ਹਰ ਸਿਮਰਨ ਨੀਚੋਂ ਗੁੜ ਜਾਤੇ ਹਰ

ਕਦਮ ਜਪਤੇ ਸੁਖੀਆ ਲਾਕੋ ਰੀ ਬੰਨਾ ਪਰਿਆ ਹਰ ਕਾ ਨਾਮ ਜਪਤ ਨਿਸ ਤਰੈ ਅਨਕ ਮਾਰਗ ਟਿਕ ਨਾ ਵਜਾਵੇ ਹਰ ਕਾ ਨਾਮ ਜਪਤੇ ਖਾਵੇ ਜੇ ਮਾਰਗ ਜਾਤੇ ਕੇ ਲਾਤੇ ਹਰ ਨਾਮ ਸੰਗੋ ਸੇਲਾ ਐਸਾ ਨਾਮ ਸਦਿਆਈਐ ਨਾਨਕ ਗੁਰਮੁਖ ਪਰਮਤ ਪਾਈਐ ਛੂਟ ਨਾਹੀ ਕੋਟ ਲਗ ਬਾਈ ਨਾਮ ਜਪਤੈ ਪਰ ਪਰਾਈ ਅਨਕ ਬਿਨ ਜਾਇਐ ਸੰਗਾਰ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੁਨ ਜਨ ਮੈਂ ਬਰ ਜਾਮ ਨਾਮ ਜਤ ਪਾਵੇ ਵਿਸਰਾਮ ਮਹਿਲਾ ਮੁਲਕ ਮਨਾ ਧੋਵੈ ਹਰ ਕਾ ਨਾਮ ਕੋਟ ਪਾਵ ਕੋ ਹੋਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਦਕੈ ਸੰਗ ਜਿਹੀ ਮਾਰਕ ਗੰਜਾ ਨਾ ਕੋਸਾ ਹਰ ਕਾ ਨਾਮ ਸੰਗਤੋਸਾ ਜੈ ਪੈਂਡੇ ਮਾਂ ਦੁਗਬਾਰਾ ਹਰ ਕਾ ਨਾਮ ਸੰਗ ਯਾਰਾ ਜਹ ਪੰਥੇ ਆਖੋ ਨਾ ਸਿਵਾਨੂ ਹਰ ਕਾ ਨਾਮ ਤੈ ਨਾਲ ਬਿਛਾਨੂ ਜੈ ਮਾਂ ਪਿਆਣ ਤਪ ਦਵੋ ਕਾਮ ਤੈ ਹਰ ਕੇ ਨਾਮ ਕੀ ਤੂੰ ਪਰਸ਼ਾਮ ਜਹਾਂ ਤ੍ਰਿਖਾ ਬਣ ਤੁਜਿਆ ਕਰਖਾ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖਾ ਹੈ ਭਗਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਦੇ ਜਨ ਖੋਟ ਹਰ ਜਸ ਕਰ ਸੰਦੇ ਦਾ ਤੇ ਹਰ ਹਰਿ ਓਕੇ ਸਾਧ ਕਮਾਤ ਵਚਨ ਕਹਿ ਹਰ ਨਾਮ ਦਾਣ ਪਾਰ ਬ੍ਰਹਮ ਜਨ ਕੀ ਨੋ ਦਾਣ ਮਨ ਤਨ ਰੰਗ ਰਥੇ ਰੰਗੇ ਕਹਿ ਨਾਨ ਜਨ ਕਹਿ ਬਿਰਤ ਵੇਖ ਹਰ ਕਾ ਨਾਮ ਜਨ ਕੋ ਜੁਗਤ ਹਰ ਕਹਿ ਨਾਮ ਜਨ ਕੋ ਤੇ ਭੁਗਤ ਹਰ ਕਾ ਨਾਮ ਜਨ ਕੋ ਰੂਪ ਰੰਗ ਹਰ ਨਾਮ ਜਤ ਕਾ ਪ੍ਰੇਰਣਾ ਭੰਗ ਹਰ ਕਾ ਨਾਮ ਜਨ ਕੀ ਵਿੜੀ ਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਤ ਕਾ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਦੇਵਾ ਹਰ ਰਾਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪਰਾਪ ਦੀਨਾ ਹਰ ਰਾਜਨ ਕੈ ਉੜ ਸਤਾਣੀ ਹਰ ਪ੍ਰਤਾਪ ਜਨਿਆ ਬਨਾ ਜਾਣੀ ਉਤਪੋਤ ਜਨ ਹਰ ਸਰਾਥੇ ਸੁਨ ਸਮਾਧ ਨਾ ਸਮਾਥੇ ਹਾਠ ਬਹਿ ਜਨ ਹਰ ਰਾਜਾ ਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗੇ ਤੇ ਤਰੇ ਪਾਰ ਜਾ ਤੇ ਵਰ ਖੋ ਨਾਮ ਕਾਮ ਦਿਨ ਹਰ ਹਰ ਗੁਣ ਗਾਮ ਸਾਤੇ ਉਤਮ ਹਰ ਕੀ ਕਥਾ ਨਾਮ ਸੁਣਤਾ ਦਰ ਦੁਖ ਲਥਾ ਨਾਮ ਕਿਵੇਂ ਅੰਮਾ ਸੰਤ ਵਸਾਇਆ ਸੰਤ ਪ੍ਰਤਾਪ ਦੂਰ ਤਾਪ ਨਸਾਇਆ ਸੰਤ ਕਾ ਸੰਗੜੇ ਭਾਗੀ ਪਾਈਆ ਸੰਤ ਕਿਸੇ ਵਾਰ ਨਾਮ ਧਿਆਈਆ ਨਾਮ ਤੁਲ ਕਛ ਨਾ ਹੋਏ ਨਾਨ ਗੁਰਮੁਖ ਨਾਮ ਪਾਵਾ ਜਨ ਖੁਸ਼ ਲੋਕ ਬਹੁ ਸਾਸ ਬਹੁ ਸਮਿਤੀ ਪੇਖੇ ਸਰਬ ਰੰਡੋਲ ਪੂਜ ਨਾਈ ਹਰੇ ਹਰੇ ਨਾਨਕ ਨਾਮ ਬੋਲਟ ਬਦੀ ਜਾਪ ਦੇ ਆਪ ਗਿਆਨ ਸਭ ਧਿਆਨ ਕਾਠ ਸਾਸਤਰ ਸਿਮਰਤ ਗਿਆਨ ਜੋਗੇ ਵਿਆਸ ਕਰਮ ਤਨਮ ਕਰੇ ਆ ਸਗਲ ਤਿਆਗ ਨੂੰ ਮਧੇ ਫੇਰੇ ਆ ਨਿਕਬਰ ਕਰ ਕੀਏ ਬਹੁ ਜਤ ਨਾ ਪੁੰਨ ਦਾਨ ਹੋਵੇ ਰਤਨਾ ਸੀ ਕਟਾਈ ਹੋਮੈ ਕਰ ਰਾਤੀ ਵਰਤਨ ਕਰੇ ਬਹੁ ਭਾਤੀ ਨਹੀਂ ਤੁਲਾ ਨਾ ਵਿਚਾਰ ਨਾਨਕ ਗੁਰਮੁ ਨਾਮ ਜਪਿਆ ਇੱਕ ਬਾਰ ਨੌ ਖੰਡ ਪ੍ਰਿਥਵੀ ਵੀ ਰਾਜੇ ਜੀਵੈ ਮਾਹ ਦਾਸ ਵੀ ਸਿਰ ਦੀਵੈ ਹਗਨ ਮਾਈ ਹੂੰਦ ਪੁਰਾਣ ਕਨਕਿਆ ਸੁਭਿਆਰੂਮ ਦਾਣ ਨਿਉੜੀ ਕਰਮ ਕਰੈ ਬਹੁ ਆਸਣ ਜਾਨ ਬਲ ਸੰਜਮ ਸਾਧਨ ਨਿਮਕ ਨਿਮਕ ਦਾ ਸੀ ਕਟਾਵੈ ਤੋ ਪੀਓ ਮੈਂ ਬੈ ਨਾ ਜਾਵੈ ਹਰ ਕੇ ਨਾਮ ਸੰਸਾਰ ਗਜ ਨਾਏ ਨਾਨਕ ਗੁਰਮੁਖ ਨਾਮ ਜਦ ਕਰ ਪਾਏ ਮਨ ਕਾਮਣਾ ਤੀਰ ਦੇ ਛੁਟੈ ਗੁਰਗੁਮਾਂਡਾ ਮਨ ਤੇ ਹਟੈ ਸੋਚ ਕਰੈ ਦਿਨ ਸਾਰ ਰਾਤ ਮਨ ਕੇ ਮੈਲ ਨਾ ਦਾਂਦੇ ਜਾਤ ਇਸ ਦੇਈ ਕੋ ਬਹੁ ਸਾਧਨਾ ਕਰੈ ਮਨ ਦੇ ਗੁਣਾ ਵਿਖੇ ਹਟੈ ਜਲ ਤੋ ਵਹਿ ਬੋ ਦੇ ਅਨੀਤ ਸੁਦਕਾ ਕਾਚੀ ਪੀਤ ਹਰ ਕੇ ਨਾਮ ਕਿਵੇਂ ਮਹੋਚ ਨਾਨਕ ਨਾਮ ਦੇ ਪਦ ਮੂਛ ਬਹੁਤ ਜਾਣ ਪਜਮਕਾ ਭੋ ਵਿਆ ਭੈਨਕ ਜਤਨ ਕਤ ਨਾ ਤਰਾਪੈ ਭੇਖ ਅਨਿਕ ਅਗਨੀ ਬੁਝੈ ਕੋਟ ਪਦਰ ਗਹਿਣੇ ਸੀਜੈ ਸ਼ੂਰ ਸੁਨਾਈ ਵਪਿਆਲ ਮੋਏ ਵਿਆਪੈ ਮਾਇਆ ਜਹਾਲ ਔਰ ਕਰਤੂਤ ਸਗਲੀਆਂ ਡਾਨੈ ਗੋਬਿੰਦ ਭਜਨ ਬਿਨ ਤਿਲ ਨੀ ਮਾਨੈ ਹਰ ਕਾ ਨਾਮ ਜਦੋਂ ਜਾਏ ਨਾਨਕ ਬੋਲਿਆ ਸਹਿ ਸਬਾਏ ਚਾਰ ਪਦਾਰਥ ਜੀ ਖੂ ਮੰਗੈ ਸਾਜ ਨਾ ਕੀ ਸੇਵਾ ਲਾਗਿਆ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਨਾਮ ਰਸਤ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਉਵੇਂ ਛੋੜੈ ਜੇ ਕੋ ਜਨਮ ਮਨ ਦੇ ਡਰੈ ਸਾਜ ਨਾ ਕਿਸ਼ਨ ਨਹੀਂ ਭਰਿਆ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕਹਿ ਬਲ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਬਰਦਾਨ ਸਾਧ ਸੰਗ ਜਾਂਕਾ ਮਿਟਾਇਆ ਮਾਣ ਆਸੋ ਜੋ ਜਾਣਾ ਨੀਚਾ ਸੋ ਗਣਿਆ ਸਾ ਤੇ ਉੱਚਾ ਜਾ ਕਾ ਮਨ ਅਸਲ ਕਰੀਨਾ ਹਾਰਾ ਨਾਮ ਤਨ ਗੜ ਗੜ ਜੀਨਾ ਮਨ ਆਪਣੇ ਦੇ ਬਣਾ ਮਟਾਨਾ ਆਪੇਖੈ ਸਗਲ ਸਿੱਠ ਸਾਜਨਾ ਸੋਖ ਦੋਖ ਜਨ ਸਮ ਦਿੱਤੇ ਥਾ ਨਾਨਕ ਪਾ ਪੁਨ ਲੇਪਾ ਨਿਰਤਨ ਕੋ ਤਨ ਤੇ ਹੋ ਨਾਵ ਨੇ ਥਾ ਵੇਖੋ ਨਾ ਥੇਰਾ ਥਾ ਨੇ ਮਾਣੇ ਕੁਬਰਾ ਤੇ ਹੋ ਮਾਨਸ ਲਕੜਾ ਕੋ ਦੇ ਹੋ ਦਾਨ ਖਨਕ ਦਾਉਣ ਹਰ ਸੁਆਮੀ ਸਗਲ ਕਾਟ ਕੇ ਕਟਾਕੇ ਅੰਦਰ ਜਾਵੇਂ ਆਪਣੀ ਗਤ ਨ ਜਾਣੂ ਆਪੇ ਆਪਣੇ ਸੰਗ ਆਪਰਾ ਬਰਾਤੇ ਤੁਮਰੀ ਉਸ ਤੋਂ ਤੇ ਹੋਏ ਨਾਨਕ ਨ ਜਾਣ ਸਿਖੋਏ ਸਰਬ ਧਰਮ ਸ਼੍ਰੇਠ ਧਰਮ ਹਰ ਕੋ ਨਾਮ ਜਪ ਨਿਰਮਿਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾਧ ਸੰਗ ਦੁਰਮਤ ਮਲਹਰਿਆ ਸਗਲ ਉਦੋਂ ਮੈਂ ਉਦਮ ਪਦਾਰ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਮੈਂ ਉਰਤ ਬਾਣੀ ਹਰ ਕੋ ਜਾ ਸੁਣ ਸੁਣ ਬਾਣੀ ਸਗਲ ਥਾਨ ਤੇ ਉਤਮ ਥਾਂ ਨਾਨਕ ਜੇਕੜ ਵਸੈ ਨਾਮ ਸਲੋਕ ਨਿਰਗੁਣ ਯਾਰੇ ਆਨਿਆ ਸੁਭਰਾ ਸਦਾ ਸਮਾਲ ਜਿਨ ਕੀ ਆਤੀ ਚੀਤ ਰੱਖੋ ਨਾਨਕ ਨਿਭੀ ਨਾਲ ਅਸ਼ਟਵਦੀ ਰਮਈਆ ਕੇ ਗੁਣ ਜੇਤ ਬਰਾਨੀ ਕੌਣ ਮੂਤੇ ਕਮ ਦੇ ਟਾਨੀ ਜਿਨ ਤੂੰ ਸਾਜ ਸਵਾਦ ਸ਼ਿੰਗਾਰਿਆ ਗਰਭਗਨਾ ਜਿਨੇ ਵਾਰਿਆ ਬਾਰ ਬੋਸ ਤਤ ਜੈ ਪਿਆਰਿਆ ਦੂਤ ਹਰ ਜੋਬਣ ਭੋਜਨ ਸੁਖ ਸੂਤ ਬਿਰਗ ਪਿਆ ਪਰ ਸਗ ਸੈਣ ਮੁਖਿਆ ਪਿਆ ਬੈਠ ਕੋ ਦੈਣ ਇਹ ਨਿਰਗੁਣ ਗੁਣ ਕਜੋ ਨਾ ਬੂਝਿਆ ਬਖਸ਼ ਲਿਓ ਤੁਨਾ ਖੀਜੈ ਜੈ ਪ੍ਰਸਾਦ ਧਾਰੂ ਗੁਰਸੁਖ ਬਸੈ ਸੁਤਪੁਰਾਤ ਮੀਤ ਬੰਤਾ ਸੰਗ ਹਸੈ ਜੈ ਪ੍ਰਸਾਦ ਪੀਵੈ ਸਿੱਧਲ ਜਲਾ ਸੁਖਦਾਈ ਪੌਣ ਭਾਵ ਕਮਲਾ ਜੈ ਪ੍ਰਸਾਦ ਭੁਗੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨਿਆ ਭਾਵ ਕਰਨੇ ਤਰਸਨਾਥ ਜੇ ਤਿਆਗ ਸੰਗ ਰਚਨਾ ਸੇ ਦੋ ਮੁੜਾਂ ਦੇ ਵਿਆਪੇ ਨਾਨਕ ਖੜ ਲਿਓ ਭਰਾ ਵਾਪੇ

ਅਰੇ ਜਾਂਕੀ ਸੇਵਾ ਨਾਨ ਪਾਵੇ ਤਾਂ ਸੋ ਬੁੜਾ ਮਨ ਹਿਲਾਵੇ ਜੂਠਾ ਕਸ ਸਦਾ ਦੂਰੇ ਤਾਂ ਕੋ ਹੁੰਦਾ ਜਾਨ ਅਧੂਰੇ ਜਾਂਕੀ ਟਹਿਲ ਪਾਵੇ ਤਾਂ ਗੈ ਮਾਨ ਸੇ ਸਾਰਾ ਮੁਕਦਾ ਜਾਨ ਸਦਾਸਦਾ ਜੋ ਭੁੱਲਣਾ ਨਾਨਕ ਦਾ ਕਣਾਰ ਅਪਾਰ ਰਤਨ ਜਾ ਗੁੜ ਸੰਗ ਰਚਾ ਸਾਚ ਛੋੜ ਝੂਠ ਸੰਗ ਬਚਾ ਜੋ ਛੱਡਣਾ ਸਵਾਸ ਕਰ ਮਨ ਹੈ ਜੋ ਹੁਣ ਸੋ ਦੁਰ ਪਰਾ ਨ ਹੈ ਛੋੜ ਜਾਇ ਤਿਸ ਖਾਸ ਨੂੰ ਕਰੈ ਸੰਗ ਸਾਹਿਤ ਪਰ ਹਰਾ ਚੰਦਾ ਲੈ ਬੋਦਾ ਰਹਿ ਤੋ ਹੇ ਗਰਤ ਪ੍ਰੀਤ ਬੰਧਨ ਹੋ ਜਾਂਤ ਕੂਪ ਮੈਂ ਪਤ ਖਰਾਲ ਮਾਨ ਕਾਟ ਲੋਕ ਪ੍ਰਭ ਦੇ ਆਲ ਕਰਤੂਤ ਸੁਖੀ ਮਾਣ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਉਹ ਸ਼ਬਸਨਾ ਕਿਸ ਕਰਿਆ ਜਪਾਇਆ ਬਾਹਰ ਗਿਆਨ ਧਿਆਣੇ ਸਨਾਨ ਅੰਤਰ ਵਿਆਪਰਾ ਲੋ ਜਵਾਨ ਅੰਤਰ ਅਗਨ ਬਾਰਤਨ ਸਵਾਗਲ ਪਾਤਰ ਕੈਸੇ ਤਰਿਆ ਤਾ ਜਾਂ ਕੈ ਅੰਦਰ ਵਸਿਆ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣਦਾ ਕੈਸੇ ਮਾਰਗ ਪਾਵੈ ਖਰਗਾ ਲੇਹੋ ਜੋੜ ਨਭਾਵੈ ਕਾਮ ਜਾਤ ਬੂਜਾ ਡੋਰਾ ਨਿਸਕਈ ਜਸੋ ਸਮਝਾ ਬੋਰਾ ਕਹਾ ਬਿਸਬਰ ਗਾਵੈ ਗੌਂਗ ਜਤਨ ਕਦਾ ਤੂੰ ਪੀਸਰ ਭੰਗ ਖੈ ਪਿੰਗਲ ਬਰਬਰ ਪਰ ਪਾਵਣ ਨਹੀਂ ਉਦੋਂ ਸ ਗਾਉਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਿਆ ਨਾਨਕ ਤੁਮਰੀ ਕਿਰਪਾ ਤਰੈ ਸੁਹੰਗ ਸੁਹਾਈ ਸੁਹਾਵੇ ਨਾ ਜੀਤ ਜੋ ਬਰਾਈ ਤਾ ਸੋ ਪ੍ਰੀਤ ਬਲਵਾ ਕੇ ਗਿਰਾ ਭੀਤਰ ਬਸੈ ਅੰਧ ਕੇ ਨਿਵਾ ਰੰਗ ਦਸੈ ਦਿਲ ਕਰ ਮਨ ਹੈ ਮਨ ਪ੍ਰਤੀ ਕਾ ਲਾਵਾਂ ਮੂੜੇ ਜੀਤ ਬੈਰ ਬਰੋਧ ਕਾਮ ਕ੍ਰੋਧ ਮੋਚ ਗੁੜ ਵਕਾਰ ਮਨ ਲੋ ਤਰੋ ਇਹ ਆਹੁ ਜੁਗਤ ਬਿਆ ਨੇ ਕੇ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਟਾਕਰ ਤੂੰ ਬੈਰ ਦਾ ਜੀ ਉਪਨ ਦਾ ਤੇ ਆਤ ਮਤ ਦਾ ਮੁਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੋ ਕਨੇਰੇ ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮੀ ਜਾਣੀ ਨਾਨਕ ਦਾਸ ਸਦਾ ਗੁਰਬਾਣੀ ਸਲੋਕ ਦੇਣ ਹਰ ਪ੍ਰਭ ਛੋੜ ਕੇ ਲਾਗੇ ਅਣਸਵਾਇ ਨਾਨਕ ਉਹਨਾਂ ਸੀ ਜਈ ਬਿਨਾ ਪਤ ਜਾਸ਼ਟ ਵਧੀ ਦਸ ਬਸ ਤੁਲੇ ਪਾਸ਼ਾ ਪਾਵੈ ਇੱਕ ਬਸ ਕਾਰ ਬੇਕੁੱਟ ਗਵਾਵੈ ਏਕ ਪੀਨਾ ਦੇ ਦਸ ਪੀਆ ਲੈ ਤੋਂ ਮੁੜਾ ਕਹਾਂ ਕਰੇ ਕਹੋ ਕਹਾਂ ਕਰੇ ਜੇ ਠਾਕਰ ਸੋ ਨਾ ਹੀ ਚਾਰਾ ਤਾਂ ਕੋ ਕੀਜਾ ਸੰਸਕਾਰਾ ਜਾਂ ਕਹਿ ਮਨ ਲਾਗਾ ਪਰ ਮਿੱਠਾ ਸਰਸੂ ਤਾਂ ਮਨ ਉਠਾ ਜਿਹਨੇ ਆਪਣਾ ਹੁਕਮ ਲਾਇਆ ਸਰ ਦੁੱਖ ਨਾਨਕ ਨੇ ਪਾਇਆ ਅਰਜਨ ਸਾਹਿਬ ਆਪਣੀ ਦੇ ਰਾਜ ਖਾਸ ਪੀਤ ਬਣਤਾਂ ਦਾ ਉਲਾਸ ਆਪਣੀ ਮਨ ਕਸ਼ਵਾਰ ਸਾਰੀ ਅਗਿਆ ਨੀਮਾ ਰੋਜ਼ ਕਰੇ ਆਪਣੀ ਪ੍ਰਤਿਭਾ ਵੀ ਖੋਵੈ ਬੁਰਸ ਕਲ ਸੁਭਾ ਸੁਣਾ ਹੋਵੇ ਜਿਸ ਕੀ ਵਿਸਿਆ ਗੈ ਰਾਖੈ ਪ੍ਰਭ ਕੀ ਆਗਿਆ ਮਨ ਹਮਾਥਿਆ ਉਸੇ ਚੁਗਣ ਕਰਿਆ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਬਾਦ ਮਾਇਆ ਕੇ ਹੇ ਸਰ ਪਰ ਹੋ ਜਾਣਾ ਨੇਤ ਬਿਰਕੀ ਛਾਇਆ ਸੁਗਨਾ ਲਾਵੇ ਉਹ ਮਨਸਾ ਮਨ ਵਿੱਚ ਤਾਵੇ ਜੋ ਦਿਸਾ ਚਲ ਨਹਾਰ ਲਪਟ ਰਿਹਾ ਤੇ ਆਂਦਾ ਦਾ ਹਰ ਬਟਾ ਉਹ ਸੋਜ ਲਾਵੇ ਨੇ ਤਾਂ ਕੋ ਬਾਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਬਿਜ ਸੁਗਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿੱਥਿਆ ਤਨ ਧਨ ਘਟਾਉ ਸਮਾਇਆ ਮਿੱਥਿਆ ਉਮਰ ਮਨ ਤਾਂ ਮਾਇਆ ਮਿੱਥਿਆ ਰਾਜੋ ਮਨ ਤਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਾਤ ਹਸਤੀ ਔਰ ਸਵਸਥਾ ਮਿੱਥਿਆ ਰੰਗ ਸੰਗ ਮਾਇਆ ਪੇਕ ਅਸਥਾ ਮਿੱਥਿਆ ਧਰੋ ਮੋਹ ਮਾਣ ਮਿੱਥਿਆ ਆਪ ਸੁਪਰ ਕਰਤ ਕਮਾਣ ਅਸਤ ਭਗਤ ਸਾਧ ਕੇ ਸਨ ਨਾਨਕ ਜਪ ਜਪ ਜੀ ਵਾਲੇ ਕੇ ਚਰਨ ਮਿੱਥਿਆ ਸਰਨ ਪੜਨ ਦਾ ਸੁਣੈ ਮਿੱਥਿਆ ਆਸ ਪਰ ਰੁਕੋ ਹਿਰੈ ਮਿੱਥਿਆ ਨੇਤਰ ਬੇਗਤ ਪਰ ਤਿਆਰ ਉਪਾਦ ਮਿੱਥਿਆ ਸੁਣਾ ਭੋਜਨ ਸਵਾਦ ਮਿੱਥਿਆ ਚੰਨ ਪਰ ਬੁਕਾਰ ਗਤਾ ਮਿੱਥਿਆ ਮਨ ਪਰ ਲੋ ਬਲਵਾ ਮਿੱਥਿਆ ਤਾਨੀ ਪਰ ਬੁਕਾਰਾ ਮਿੱਥਿਆ ਬਾਸ ਲਿਬੇ ਖਾਰਾ ਬਿਨ ਬੂਜੇ ਮਿੱਥਿਆ ਸਾ ਭੇ ਸਫਲ ਦੇ ਨਾਨਕ ਹਰ ਹਰ ਨਾਮ ਲਈ ਬਿਰਥੀ ਸਾਧ ਕੀ ਆਰ ਜਾ ਸਾਜਨਾ ਕਿਆ ਉਹ ਸੂਚਾ ਬਿਰਥਾ ਨਾਮ ਬਿਨਾ ਤਿਆਂਦ ਮੁਖਿਆ ਉਤਾ ਗਿਆ ਦੁਰਗੰਧ ਬਿਰ ਸਿਮਰਨ ਦਿਨ ਨਾਲ ਬਿਰਥਾ ਵਿਆਹ ਮੇਘ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਾਲ ਦਾਮ ਧਨ ਧਨ ਤੇ ਨਾ ਜੇਕਟ ਵਸਿਆ ਨਾਵ ਨਾਨਕ ਤਾਂ ਕਹਿ ਬਲ ਬਲ ਜਾਵ ਰਹਿ ਤਾਂ ਕਹੋ ਜੋ ਕਮਾਤ ਮਾਨੀ ਪਿਤ ਮੁਕੋਂਗੜ ਲਾਵ ਥੋ ਜਾਨ ਹਰ ਪ੍ਰਭੂ ਪਰ ਬੀਣ ਬਾਰ ਪਈ ਨਾ ਕਹੂੰ ਬੀਣ ਔਰ ਵਿਦੇਸ ਆਪਣਾ ਕਰੇ ਆਵਤ ਜਾ ਜਨ ਮਰੇ ਜੇ ਕੰਤ ਬਸਨ ਕਾਰ ਤਿਸਕੀ ਸੀਸ ਦਾ ਸੰਸਾਰ ਜੋ ਤੁਮ ਪਾਨੇ ਦਿਨ ਬਰਾ ਜਾ ਥਾ ਨਾਨਕ ਉਨ ਜਨ ਜਨ ਬਰਾ ਥਾ ਖੋ ਬੇਨਤੀ ਪਾਰ ਬ੍ਰਹਮ ਸੋ ਜਾਣੇ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਅਭਿਆਸ ਨੇ ਰਾਓ ਪਾਓ ਸਣ ਸਕਲ ਤੇ ਰਹਿ ਤੂੰ ਸਭ ਕੇ ਜਾਣਾ ਤੰਗੀ ਰਹਿ ਜਿਸ ਪਾਵ ਤੇ ਲੇਰ ਲਾਏ ਥਾਂ ਥਾਂ ਦਰਿਆ ਸਮਾਏ ਸੋ ਸੇਵਕ ਇਸ ਕਿਰਪਾ ਕਰੀ ਨਿਮਕ ਨੇ ਮੁਜਾਬਦਾਨ ਕਰੀ ਸਲੋਕ ਕਾਮ ਕ੍ਰੋਧਾ ਲੋਭੋ ਮਿੰਜਾਇਆ ਮੇਵ ਮਹਾਨ ਪ੍ਰਭ ਸ਼ਨਾਥ ਜੀ ਕਰ ਪਰ ਸਤਿਗੁਰ ਦੇ ਵਟ ਵਧੀ ਜਿਹ ਪ੍ਰਸ਼ਾਦ ਸ਼ਤੀ ਅਮਰਤ ਖਾਇ ਤਿਸ਼ਟਾ ਕਰੋ ਕਰੋ ਅੱਖ ਮਨਵਾਏ ਜਿਹ ਪਰ ਸਾਧ ਸੁੰਦਰ ਲਾਭ ਹੈ ਤਿਸ ਕੋ ਸਮੇਂ ਪਰਮ ਮਨ ਪਾਵੈ ਜਿਹ ਪਰ ਸਤ ਬਸਤ ਮੰਦਰ ਤੇ ਸੱਚਾ ਸਦਾ ਮਨ ਅੰਦਰ ਜਿਹ ਪਰ ਸਾਧ ਗ੍ਰਹਿ ਸੰਗਤ ਜੋ ਸੁਨਾ ਆਠ ਪੈ ਸਮਰੋਧ ਸੁਰਸਨਾ ਜਿਹ ਪਰ ਸਾਧ ਰੰਗ ਪ੍ਰਸ ਭੋਗ ਨਾਨਕ ਸਦਾ ਧਿਆਈ ਧਿਆਉਣ ਯੋਗ ਜਿਹ ਪਰ ਸਾਧ ਪਾਠ ਪ੍ਰਣਵਾਉਂਦਾ ਤੇ ਤਿਆਗ ਦਾ ਲਵਾਵੈ ਜਿਹ ਪ੍ਰਸਾਦ ਸੁਖ ਸੇ ਸੁਜਾ ਮਨ ਆੜ ਪੈਰ ਤਾਂ ਜਦ ਕਦੇ ਸੀਜਦਾ ਹੈ ਜੇ ਪ੍ਰਸਾਦ ਤੂੰ ਸਭ ਕੋ ਮਾਨ ਹੈ ਮੁਕ ਤਾਂ ਕੋ ਜਦ ਸੰਦ ਖਾਣਾ ਜੇ ਪ੍ਰਸਾਦ ਹਿਰਦ ਤਰ ਮਨ ਸਦਾ ਤੇ ਇੱਕ ਵੇਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਾ ਗਾ ਮਨ ਪਾਵੈ ਨੰਦ ਪਾਤਸ਼ਾਹ ਦੀ ਘਰ ਜਾਵੇ ਜੇ ਪ੍ਰਸਾਦ ਰੋ ਕੰਚਾਂ ਦੇਹੀ ਲੇਵਲਾ ਉੱਤੇ ਦਰਾਂ ਸੁਨੇਹੀ ਜੇ ਪ੍ਰਸਾਦ ਹੀਰਾ ਉਲਾ ਰਹਿ ਤਾਂ ਮਨ ਸੁਖ ਪਾਵ ਹਰ ਰਸ ਕਹਿ ਤੋ ਜੇ ਪ੍ਰਸਾਦ ਤੇ ਸਕਲ ਸਦਾ ਢਾਂਕੇ ਮਨ ਸੰਨੀ ਪਾ ਟਾਕ ਪ੍ਰਭ ਥਾਂ ਕਹਿ ਜੇ ਪ੍ਰਸਾਦ ਗੁਰ ਨਾ ਪਹੁੰਚਾ
मन सास सास मेरे प्रभु चाहे जय प्रसाद पाई दर लभदे नानक ताकी भगत करे जय प्रसाद भूखण भैरी जय मन ते सिमल के वास की जय जय प्रसाद अस्वस्वारी मन ते प्रभु कबुना विसारी जय प्रसाद बाग मृत नाग प्रभु अपनी मना जिनती मन मन तुमलाई उठ बैठ सथे आई चेहत्या जो एका लखा ही हुआ नाते लखा है जय प्रसाद करे पुन वो दान मनाट पर कर दुजगा ध्यान जय प्रसाद तू जारे विवार ते प्रभु को सास सास दारी जय प्रसाद का सुंदर रूप हो सुप्रभ सुंदर सदा नूप हो जय प्रसाद ते निकी जात सुप्रभ समसदा दिन रात जय प्रसाद ते पत्र है गुर प्रसाद नान जद कहे जय प्रसाद सुना कर नाद हो जय प्रसाद वेखे बिस्माद हो जय प्रसाद बोले अमृत सुना जय प्रसाद सुसा जी बसना जय प्रसाद का चला जय प्रसाद संपूर्ण पल है जय प्रसाद परम गत भाव है जय प्रसाद सुसा समावे ऐसा प्रभु त्याग गत लागो गुर प्रसाद नानक मन जागो हूं जय प्रसाद प्रगट अनुसार ਪ੍ਰਭ ਕੀਤੇ ਹੋਏ ਪ੍ਰਭਾਤ ਹੋਏ ਪ੍ਰਗਾਸ ਪ੍ਰਭ ਸੁਪਰ ਸੰਤ ਬਸਾ ਮਨ ਸੋਏ ਪ੍ਰਭ ਦਿਆ ਤੁਮ ਤੋਂ ਤੁਮ ਹੋਏ ਸਰਮਦਾਮ ਤਾਪ ਤੇਰੀ ਮੈਂ ਆਪੋ ਕੁਛ ਨੋ ਕਿਨੇ ਮਿਲਿਆ ਜੇ ਲਾਉ ਤੇ ਲੱਗਿਆ ਨਾ ਤੂੰ ਨਾਨਕ ਕਿਨ ਕਿਆ ਕਚੁ ਨਾ ਸਲੋਕ ਅਗਮ ਅਕਾਲ ਪ੍ਰਭ ਬ੍ਰਹਮ ਸੋਈ ਜੋ ਕੈ ਸੰਗਤਾ ਹੋਏ ਸੁਣ ਮਿੱਤਾ ਨਾਨਕ ਬਨ ਮੰਤਾ ਸਾਜ ਨਾ ਕੇ ਜਦ ਕਥਾ ਅਸ਼ਟਪਦੀ ਸਾਧ ਕਾ ਸੰਗ ਮੁਖੋ ਜੋ ਹੋ ਸਾਧ ਸੰਗ ਵਲ ਸੋਡੀ ਹੋ ਸਾਧ ਕਾ ਸੰਗ
प्रभु लाए सदका संग बस पहुंचा सात संग मरदा पहुंचा सात संग सबके इन सदका संग मनो और बैन सदका संग नक तू तावे सात संग तू पावे सदका संग मैं थे पैन सात संग नानक प्रभु सुपर संग सदका संग सुन जा मीत सदका संग मां पनीत सात संग सुनी बै सदका संग ना भीगा पै सदका संग नहीं कोमंदा सात संग जाने परमानंद का सात संग नहीं होता आप सदका संग दा सब व्यापे जाने अपडाई नानक सतगुरु होने आई ਸਾਧਕਾ ਸੰਗ ਨਾ ਕਮੂ ਤਾਵੈ ਸਾਧਕਾ ਸੰਗ ਸਾਧੂ ਪਾਵੈ ਸਾਧ ਸੰਗ ਬਸਦਾ ਕੁਛ ਚੱਲਿਆ ਸਾਧੂ ਕਾ ਸੰਗ ਜੈ ਸਹਿ ਸਾਧਕਾ ਸੰਗ ਬਸਿਆ ਤੈਨੂੰ ਛੈ ਸਾਧੂ ਕਾ ਸੰਗ ਮਲ ਪਹੁੰਚਾ ਸਾਧਕਾ ਸੰਗ ਦੇ ਰਸਾ ਧਰਮ ਸਾਧਕਾ ਸੰਗ ਕੇਵਲ ਪਾਰ ਬ੍ਰਹਮ ਸਾਧਕਾ ਸੰਗ ਪਾਏ ਨਾ ਹੁਣ ਦਾਨ ਨਾਨ ਸਾਧੂ ਕਾ ਕੁਰਬਾਨ ਸਾਧਕਾ ਸੰਗ ਸਭ ਕੋਲੋ ਉਧਾਰ ਹੈ ਸਾਧ ਸੰਗ ਸਾਧ ਮਿਤਖੰਡ ਮਿਸਤਾਰ ਹੈ ਸਾਧੂ ਕਾ ਸੰਗ ਤੂੰ ਪਾਵੈ ਜਿਸ ਤਰ੍ਹਾਂ ਦੇ ਸਾਹ ਗੋਬਰ ਸਾਹਿਬ ਹੈ ਸਾਧ ਸੰਗ ਧਰਮਦਾ ਕਰੇ ਸੇਵਾ ਸਾਧਕਾ ਸੰਗ ਸੋਭਾ ਸੁਦਿਆ ਸਾਧੂ ਕਾ ਸੰਗ ਭਾਵ ਬਲਾਨ ਸਾਧ ਸੰਗ ਅਮਰਤ ਗੁਣ ਗਾਨ ਸਾਧਕਾ ਸੰਗ ਸਭ ਤਨ ਗਮ ਨਾਨਕ ਸਾਧਕਾ ਸੰਗ ਸਬਰ ਜਨਮ ਸਾਧਕਾ ਸੰਗ ਨਾਨਕਾ ਜੀ ਕਾ ਹਾਰ ਜਟਣ ਪੇੜ ਦੇ ਹੋ ਧਨਿਆ ਸਾਧਕਾ ਸੰਗ ਅਗਲੂ ਥਰਿਆ ਸਾਧ ਸੰਗ ਨਰਕ ਵਰਹਾ ਸਾਧਕ ਸੰਗ ਆਸ ਵੇਲਾ ਸਾਧ ਸੰਗ ਵਿੱਚ ਮੇਲਾ ਜੋ ਛੇ ਸੋਈ ਪਲ ਪਾਵੈ ਸਾਧਕ ਸੰਗ ਨਾ ਬਿਰਤਾ ਜਾਵੈ ਪਾਰ ਬ੍ਰਹਮ ਸਾਧ ਸਹਿ ਨਾਨਕ ਉਦਿਆ ਸਾਧ ਸੰਗ ਦੱਸਿਆ ਸਾਧਕਾ ਸੰਗ ਸੁਣਵਾ ਨਾਉ ਸਾਧ ਸੰਗ ਕਰਕੇ ਉਣਾਉ ਸਾਧਕਾ ਸੰਗ ਦਾ ਮਨ ਤੇ ਬਿਸਰਿਆ ਸਾਧ ਸੰਗ ਸਰਨੇ ਤਰਿਆ ਸਾਧ ਸੰਗ ਲੱਗਾ ਬੜਾ ਮਿੱਠਾ ਸਾਧੂ ਕਾ ਸੰਘ ਘੜਕਾ ਡਿੱਟਾ ਸਾਧ ਸੰਗ ਵੀ ਆਗਿਆਕਾਰੀ ਸਾਧ ਸੰਗਤ ਭਈ ਅਮਾਰੀ ਸਾਧਕਾ ਸੰਗ ਮਿੱਠ ਸਭ ਰੋਗ ਨਾਨ ਸਾਧ ਪੀੜ ਸੰਯੋਗ ਸਾਧ ਕਿ ਮੈਂ ਬੇਦਾਂ ਜਾਣੇ ਜਿੱਥਾ ਸੁਣੀ ਤਾਂ ਬਖਿਆਨ ਸਾਧਕ ਮਾਤੇ ਗੁਣ ਤੇ ਦੂ ਸਾਧਕ ਕੁਮਾਰੀ ਭਰਪੂਰ ਸਾਧਕ ਸੁਭਾ ਕਾ ਨਹੀਂ ਅੰਤ ਸਾਧਕ ਸੁਭਾ ਸਦਾ ਬੇਅੰਤ ਸਾਧਕ ਸੁਭਾ ਉੱਚੇ ਉੱਚ ਸਾਧਕ ਸੁਭਾ ਮੂਚੇ ਮੂਚੀ ਸਾਧਕ ਸੁਭਾ ਸਾਧ ਬਣੇ ਆਈ ਨਾਨਕ ਸਾਧ ਬਰਾ ਬੇਦ ਨਾ ਭਾਈ ਸਲੋਕ ਮਨ ਸਾਜਾ ਮਨ ਸਾਜਾ ਸੋਇਆ ਉਹਨਾਂ ਪੇਖਿਆ ਕਿਸਮ ਨੂੰ ਕੋਈ ਨਾਨਕ ਹੀ ਲੱਛਣ ਬ੍ਰਹਮ ਗਿਆਨੀ ਵਿਠਵਲੀ ਬ੍ਰਹਮ ਗਿਆਨ ਸਦਾ ਲੇਪ ਜਾ ਜਲ ਮੈਂ ਕਮਲੋ ਬਲੇਪ ਬ੍ਰਹਮ ਗਿਆਨ ਸਦਾ ਨੇ ਦੁੱਖ ਜਾ ਸੇ ਸੁਰਸਤ ਕੋ ਸੋਕ ਬ੍ਰਹਮ ਗਿਆਨੀ ਕਹਿ ਦੇ ਸਮਾਨ ਜਾ ਸੀ ਰਾਜ ਕੋ ਲਾਗਿਆ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀ ਜੇ ਇੱਕ ਜੋ ਸੁਧਾ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੰਦਾ ਨਾ ਜੋ ਪਾਵ ਕਹਿ ਸਿਆ ਸਭਾਉ ਬ੍ਰਹਮ ਗਿਆਨੀ ਨੇ ਤੰਗਾ ਜਾ ਸੇ ਮੈਨ ਲੱਗ ਜਲਾ ਬ੍ਰਹਮ ਗਿਆਨੀ ਕੇ ਮਨ ਹੋਈ ਪ੍ਰਕਾਸ ਜਾਸੇ ਤਾਰੂ ਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾ ਹੀ ਹਮਾਨ ਬ੍ਰਹਮ ਗਿਆਨੀ ਉੱਚੀ ਉੱਚਾ ਮਨ ਆਪਣਾ ਸਤ ਨੀਚਾ ਬ੍ਰਹਮ ਗਿਆਨ ਸੇ ਜਨ ਪਏ ਨਾਨਕ ਜਿਨ ਪਰਾ ਵਾਪ ਕਰੇ ਬ੍ਰਹਮ ਗਿਆਨ ਸਗਲ ਮਹੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਗੁਰ ਮਿਆ ਬ੍ਰਹਮ ਗਿਆਨ ਕਿਜ ਬਰਣਾ ਪਿਆ ਬ੍ਰਹਮ ਗਿਆਨ ਸਾ ਸੁਣ ਦੱਸੀ ਬ੍ਰਹਮ ਗਿਆਨੀ ਕੀ ਦਿੱਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੋਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ ਬ੍ਰਹਮ ਗਿਆਨੀ ਕੇ ਉਪਰ ਆਸ ਬ੍ਰਹਮ ਗਿਆਨੀ ਕਾ ਨਾਏ ਬਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾ ਬ੍ਰਹਮ ਗਿਆਨੀ ਪਰ ਬੰਗਾਰ ਮਹਾ ਬ੍ਰਹਮ ਗਿਆਨੀ ਕਹਿ ਨਾ ਹੀ ਦੰਦਾ ਬ੍ਰਹਮ ਗਿਆਨੀ ਦੀ ਧਾਤ ਮੰਦਾ ਬ੍ਰਹਮ ਗਿਆਨੀ ਕਹਿ ਹਸੋ ਭਲਾ ਬ੍ਰਹਮ ਗਿਆਨ ਸੁਗਲ ਭਲਾ ਬ੍ਰਹਮ ਗਿਆਨ ਸੰਸਲ ਉਦਾਰ ਨਾਨਕ ਬ੍ਰਹਮ ਗਿਆਨੀ ਜਪਿਆ ਸਭ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕੇ ਵਸਿਆ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਅਧਾਰ ਬ੍ਰਹਮ ਗਿਆਨੀ ਕਹਿ ਨਾਮ ਬਰਵਾਰ ਬ੍ਰਹਮ ਗਿਆਨ ਸਦਾ ਸਾ ਜਾਗ ਥੋਣ ਬਨੀ
ओम बुद्धि आगद ब्रह्म ज्ञानी के मन ब्रह्म आनंद ब्रह्म ज्ञानी के कसला आनंद ब्रह्म ज्ञान सुषा निवास ब्रह्म ज्ञानी का नहीं बनास ब्रह्म ज्ञानी ब्रह्म का वेथा ब्रह्म ज्ञानी एक संग हेथा ब्रह्म ज्ञानी का हुए चिंत ब्रह्म ज्ञानी का ब्रह्म मंत्र ब्रह्म ज्ञान जगह प्रभाव ब्रह्म ज्ञानी का बड़े बड़ता ब्रह्म ज्ञानी का दस बड़े भागी पाई है ब्रह्म ज्ञानी को बल बल जाइए ब्रह्म ज्ञानी को खोजे महेश नानक ब्रह्म ज्ञानी परमेश ब्रह्म ज्ञान की कीमत नाई ब्रह्म ज्ञान कैसे मन भाई ब्रह्म ज्ञानी का कौन जाना भेद ब्रह्म ज्ञानी को सदा दे इस ब्रह्म ज्ञानी का कितना जाए आखिर ब्रह्म ज्ञान से लुका ठाकर ब्रह्म ज्ञानी की मित्र कौन बखान है ब्रह्म ज्ञानी की गत ब्रह्म ज्ञानी जाना है ब्रह्म ज्ञानी का अंत ना पार मानक ब्रह्म ज्ञानी को सदा नाम से कार ब्रह्म ज्ञान सब सजगा करता ब्रह्म ज्ञान सदीव निमरता ब्रह्म ज्ञानी मुक्त जुगत जी का दाता ब्रह्म ज्ञानी पूर्ण प्रगवदाता ब्रह्म ज्ञानी अनाथ का नाथ ब्रह्म ज्ञानी का साहु बरात ब्रह्म ज्ञानी का सगल आकार ब्रह्म ज्ञानी आवनकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सब का निजलोक और धारा जो अंतर नाम सर मैं पेका भगवान निमक निमक ठाकर मुझे कार है नानक वो प्रजल निजार है मिथ्या नाई दसना पर सम्मान में पितना जनदार से पर त्यार उपना पे कहने तेरे साथ गिटार संतना घेत है करना सुने काम करिंदा साथ जना सुगमंदा गौर प्रसाद भी क्या पढ़ा रहा है मन की बस ना मन ते टर है इंद्री बंच दोग ते रहा है ते को नाने कोट मधी को वैसा प्रस बैस नो सोज सु पर सु परसान बिसने की मैं ते हुए पेन कर्म करते हुए ने कर्म होते बैस नो का निर्मल धर्म काम फल की इच्छा नहीं बाँच है केवल भगत कीर्तन संग राच है मन तन धन सुन गोपाल सब कोर तोर कृपाल आप दे डायो ना जे पावे मान क्यों भाषण परमर पावे भगवती भगवंत भगत का रंग हो सकल त्याग का संग मन ते बिनसा सगला परम कर पूजा है सगल पार ब्रह्म सात रंग बाबा मलक हो तो भगवती की मत तुम हो भगवंत की टल कर नित नीत मन तन पै बिशन प्रीत हर की चन हृदय सावै नानक कैसा भगवती बूंद को पावै सोपन जो मन पर बोधा है राम नाम आत्म है सोधा है राम नाम सारस पीवे उस पण गया विदेश जग जीवे हर की कथा हृदय सावै सोपन दे जो न आवै वेद प्राण स्मृत बुझे मूल सुखम मैं जाने स्थूल चौवर न को दे उपदेश नानक कुछ पण कुछ दा देश बीज मंत्र सब को ज्ञान चौवर नम जपै को नाम जो जो जो पैथकी का तो सात पावे ने कोई कर कृपा अंदर उतारा पशु प्रेत मुक्त पात्र को उतारा सर्व रोग का उक्त नाम कल्याण रूप मंगल गुण गाम का जुग कितना पाया धर्म नानक समलाय जल गया तो कर्म जिसके मन पार का अनुवास का नाम सत राम दास आत्म राम तंदर आया दास ने भाई तन पाया सदा निकट निकट कर हार जान सुदा दगै प्रवान अपने दास को आप कृपा करे तिस दास को सो जी बराए सारे संग आत्म उदास है जीवित मन के राम दास प्राप्त की आगे आत्म तावै जीन मुक्त सुख आवै तैसा अगदा सा सो सुदान नहीं वियोग तैसा सुन तैसी सुमाटी तैसा मृत तैसी बेकाटी तैसा मान दसा मान तैसा रंग तैसा रह जान जो वर्ता ऐसा ही जुगत नानक पुरख कही है जीवन मुक्त पार ब्रह्म के सगले ठाओ जित जित कारा कहता सा धनाओ आपे कर रावण जोग प्राप्त आवै सोई पन होग बसुरी आप कोई नंद रंग लखन जाए पार ब्रह्म कह रंग जैसी मत दे तेरा प्रगास पार ब्रह्म करता बना सदा सदा सदा दयाल सिमर सिमर नानक पए नियाल श्लोक उस कर अनेक जाने अंतना पारावाउर नानक रचना प्रभ रचे बहुविधि अनेक प्रकार अटपदी कई कोट होए बुझारी कई कोट आचार्य बुहारी कई कोट भय तीर्थवासी कई कोट मन बलवान दासी कई कोट वेद केस होते कई कोट मिश्र होते कई कोट आत्म ध्यान तारे कई कोट गप गावे जा रहे कई कोट नौ तंगा होते आवे नान करते गांत ना पावे कई कोट भया मानी कई कोटा दा ज्ञानी कई कोट कृपन के टोर कई कोट भेगा आत्म ने गोर कई कोट बदल को जाए कई कोट पर दुखना कराए कई कोट माया सुन माए कई कोट दुरस्तन माए जित जित लाओ तित लगना नाने करते कि जाने करता रचना कई कोट सत जति जोगी कई कोट राज भोगी कई कोट पंकी सुर पाए कई कोट पात्र विजगन जाए कई कोट पौन बनी बै सुंदर कई कोट जिस मंडल कई कोट सस्य सुरन खतर कई कोट दा देव दान इंद्र से शतर सगस वगी अपना सुतार है नानक जिस भाव है तिस सतार है कई कोट राज तमन साधक कई कोट वेद प्राण समृता साथ कई कोट कीर्तन समुद कई कोट नाना प्रकार जंत कई कोट कीर्त जीवे कई कोट गिरी में सुन तेवे कई कोट जग ने वे साच कई कोट भूत प्रेत शुकर मेरे गाच सब ते नेरा सब ते दूर नानक अपदीप ते भरपूर कई कोट भतल के वासी कई कोट नरक सुरन वासी।

ਦਿੰਦਾ ਰਾਖੇ, ਨਾਨਕ ਸਭ ਜਿਪਦਾ ਕੇ ਹਾਥੀ, ਕਈ ਗੁੜ ਪਏ ਬੈਰਾਗੀ, ਰਾਮ ਨਾਮ ਸੰਗਦਨ ਲਿਵ ਲਾਗੀ, ਕਈ ਗੁੜ ਭਰਾ ਕੋ ਕੋ ਜੰਤੀ ਜਾਤ ਮੈਂ ਪਾਰੂਣ ਹੰਤੇ, ਕੋਈ ਗੁੜ ਦਿਨ ਬਿਆਸ ਕੋ ਮਿਲਿਓ ਬਰਾ ਵਿਨਾਸ, ਕਈ ਗੁੜ ਮੰਗੇ ਸਾ ਸੰਗ ਪਾਰ ਬੰਧਨ ਲਾਗਾ ਰੰਗ ਜਨ ਕੋ ਆ ਸੁਪਰ ਸਨ ਨਨ ਤੇ ਜਨ ਸਦਾ ਧਨ ਧਨ, ਕਈ ਕੋਟ ਕਾਣੀਆ ਖੰਡ, ਕਈ ਕੋਟ ਆਖਾ ਬ੍ਰਹਮੰਡ।

ਨਾਨਕ ਪ੍ਰਭ ਸੋਏ ਕਈ ਕੋਟ ਪਰਮ ਕੇ ਦਾਤ ਨੋਤਾ ਤੰਬਰ ਗਾਸ ਕਈ ਕੋਟ ਤਦ ਕੇ ਬੇਤੇ ਸਦਾ ਨਿਹਾਰੇ ਇੱਕੋ ਨਿਤੇ ਕਈ ਕੋਟ ਨਾਮ ਰਤਨ ਬਸ ਪੀਵੇ ਅਮਰ ਪੇ ਸਤ ਸਾਧੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰੋਸੇ ਸਾਹ ਸਮਾਵੇ ਆਪਣੇ ਜਨ ਕੋ ਸਾਸ ਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਾਰਨ ਕਾਰਨ ਬਰਾਵੇ ਕਹਿ ਦੂਸਰਾਈ ਕੋਏ ਨਾਂਤ ਸਬਲੇ ਹਾਰਨਾ ਏ ਜਲ ਤਲ ਮੇਲ ਸੋਇਟ ਬਦੀ ਕਰਨ ਕਰਾਉਣ ਕਰਨਾ ਯੋਗ ਜੋਤ ਸੁਭਾਵੇ ਸੋਈ ਯੋਗ ਕਿ ਮੈਂ ਤਾਂ ਪੋ ਤਾਂ ਆਪਣਾ ਹਰ ਅੰਤ ਨਿਕ ਜੇ ਪਾਰਾ ਵਾਰਾ ਹੁਕਮੇ ਤਾਰਾ ਧਰ ਹਾਵੇ ਹੁਕਮੇ ਵਜਾਵਕ ਸੰਭਾਵੇ ਹੁਕਮੇ ਵਿੱਚ ਨਿਜਵੇ ਹਾਰ ਹੁਕਮੇ ਨੰਗ ਪ੍ਰਕਾਰ ਕਰ ਕਰ ਦੇ ਕੇ ਆਪਣੀ ਵਡਿਆਈ ਨਾਨ ਸਾਹਿਬ ਮੈਂ ਰਿਆ ਸੰਭਾਈ ਪ੍ਰਭ ਪਾਵੇ ਮਨ ਗੁਰ ਪਾਵੇ ਪ੍ਰਭ ਪਾਵ ਤਾਂ ਬਾਤ ਤਰਾਵੇ ਪ੍ਰਭ ਪਾਵਨ ਸਾਹ ਤੇ ਰਾਖਿਆ ਹੈ ਪ੍ਰਭ ਪਾਵੇ ਦਾ ਗੁਣ ਪਾਖਿਆ ਹੈ ਪ੍ਰਭ ਪਾਵੇ ਦਾ ਪੱਤਰ ਤਾਰਾ ਆਪ ਕਰੇ ਆਪਣੇ ਵਿਚਾਰ ਹੈ ਦੁਆ ਸੁਨਿਆ ਕਹਿਆ ਸੁਨਾਮੀ ਖੇਲੇ ਵੀ ਸਹੀ ਅੰਦਰ ਜਾਮੀ ਜੋ ਪਾਵੇ ਸੋ ਕਰ ਕਰਾਵੇ ਨਾਨਕ ਦੇ ਟਿਆ ਬਣਾ ਆਵੇ ਖੋਬ ਨੁਕਤੇ ਕਿਆ ਹੋਇਆ ਵੈ ਜੋਤ ਪਾਵੇ ਕੋਈ ਸੁਣਾਵੇ ਇਸ ਕੇ ਹੱਥ ਹੋਈ ਤਾਂ ਸਭ ਚਲੇ ਜੋਤ ਪਾਵੇ ਸੋ ਹੀ ਕਰੇ ਅਣ ਜਾਣ ਦੇ ਵਿਖਿਆ ਮੈਂ ਬਚਾਏ ਜੀ ਜਾਣ ਦੇ ਆਪਣੇ ਆਪ ਬਚਾਏ ਭਰਵੇਂ ਪੂਰਾ ਦਾ ਦੇ ਤਾਵੇ ਨਿਮਕ ਮਾਇ ਚਾਰ ਕੁੱਟ ਭਰੇ ਆਵੇ ਕਰਕੇ ਪਾਸ ਆਪਣੀ ਪਗ ਦੇ ਨਾਨਕ ਤੇ ਨਾਮ ਲੈ ਖਿਨ ਮੈਂ ਨਿਜ ਕਿਟ ਕੋਰਾਉ ਪਾਰ ਬ੍ਰਹਮ ਗੁਰੀ ਜਨਵਾਜ ਜਾਂ ਕਦ ਚ ਕੰਨਾ ਆਵੇ ਤਾਂ ਸਤ ਕਲ ਦੇ ਬੇਟਾ ਆਵੇ ਜਾਕੋ ਆਪਣੀ ਕਰ ਰਹੇ ਸੀਸ ਤਾਂ ਕਾਲੇ ਕੰਨਾ ਕਣਾ ਜਗਦੀ ਜੀਵ ਪਿੰਡ ਦੋਸ ਕੀ ਰਾਜ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਦਾ ਬਣਾਈ ਨਾਨਕ ਜੀ ਵਾ ਦੇਖ ਵਡਾ ਇਸ ਕਾਬਲ ਨਹੀਂ ਸਿਆਤ ਕਰਨ ਕਰਾਂ ਸਰਗੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾ ਸੋਈ ਪੰਥੀ ਓ ਕਬੂ ਊਚ ਨਿਚ ਮੈਂ ਵਸਿਆ ਕਹੂ ਸੋ ਕਰ ਕਰਾਂ ਗਸਾ ਕਹੂ ਨਿੰਦਨ ਵਿਵਹਾਰ ਕਬੂ ਬਹੁ ਗਾਸ ਬਿਆਰ ਕਹੂੰ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਉਣ ਹਾਰ ਕਬੂ ਨਿਤ ਕਰਿਆ ਕਹੂੰ ਭਾਤ ਕਬੂ ਸੋਏ ਰਹਿੰਦੇ ਸਾਤ ਕਬੂ ਹੋਏ ਕਬੂ ਸੋਏ ਰਹਿੰਦੇ ਆਦਿ ਕਬੂ ਮਹਾਂਕ੍ਰੋਧ ਬਿਖਰਾਲ ਕਬੂ ਸਰੂ ਕੀ ਖੋਤਰਵਾਲ ਕਬੂ ਹੋਏ ਵਿਆਹ ਵਡਰਾ ਜਾ ਕਬੂ ਫੇ ਖਾਰੀ ਨਿਖਾ ਸਾ ਜਾ ਕਬੂ ਆਪ ਗੀਤ ਮੈਂ ਆਵੈ ਕਹੂੰ ਭਲਾ ਭਲਾ ਖਾਵੈ ਜੋ ਬਰਾਬਰਾ ਕਹਿਤਾ ਵੀ ਹੈ ਗੁਰਪ੍ਰਸਾਦ ਨਾਨ ਸਤ ਕਹਿ ਕਬੂ ਹੋਏ ਪੰਡਿਤ ਕਰੇ ਵਿਗਿਆਨ ਕਬੂ ਮੂਣ ਧਾਰੀ ਲਾਵੇ ਧਿਆਨ ਕਬੂ ਤੱਟ ਦੇ ਸਨਾਨ ਕਬੂ ਸਿੱਧਾ ਕਬੂ ਗਿਆਨ ਕਬੂ ਕੀਟ ਅਸਤੰਗ ਜੀ ਅਨ ਜਿਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭ ਪਾਵੈ ਤੇ ਬਨ ਚਾਵੈ ਜੋਤ ਪਾਵੈ ਸੋਈ ਹੋਏ ਇਹਨਾਂ ਨੂੰ ਜਾਵਣਾ ਕੋਏ ਕਬੂ ਸਾਧ ਸੰਧੂ ਪਾਵੈ ਉਸਦਾ ਤਾਂ ਤੇ ਬੋਲਣਾ ਆਵੇ ਅੰਤਰ ਹੋਏ ਗਣ ਪ੍ਰਕਾਸ਼ ਉਸ ਦਿਨ ਕਨਹੀ ਬਿਨਾਸ ਮੰਤਾਂ ਨਾਮ ਦੇਖ ਰੰਗ ਸਦਾ ਵਸੇ ਪਾਰ ਬ੍ਰਹਮ ਕਾ ਸੰਗ ਜਿਉਂ ਜਲ ਮੈਂ ਜਲ ਇੱਕ ਠਾਨਾ ਤੂੰ ਜੋਤ ਸੰਗ ਜੋ ਸਮਾਨ ਨਾ ਮਿਟ ਕੇ ਗੁਣ ਪਾਏ ਬਿਸ ਰਾਮ ਨਾਨ ਪ੍ਰਭ ਕਾ ਸਤਿ ਕਿਰਪਾਨ ਸਲੋਕ ਸੁਖੀ ਬਸੈ ਮਸਕੀਨੀ ਆਪਨ ਵਾਰਥ ਲਈ ਬੜੇ ਬੜੇ ਅਹੰਕਾਰੀ ਆ ਨਾਨਕ ਗਰਭ ਗਲੇ ਅਠਵਦੀ ਜਿਸ ਕਹਿ ਅੰਤਰ ਰਾਜਾ ਮਾਨ ਸੁੰਦਰ ਪਾਤੀ ਉਹ ਜ਼ਬਾਨ ਜੋ ਜਨਮ ਹੈ ਜੋ ਹਣਵੰਤ ਸੋਤ ਵੀ ਟਕਾ ਜੰਤਰ ਆਸ ਕੋ ਕਰਮੰਤ ਕਹਾਵੈ ਜਨਮ ਰਹਿ ਵਜਨ ਪਰਮਾਵੈ ਧਨ ਭੂਮਿਕਾ ਜੋ ਕਰੈ ਗਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕਹਿ ਗਿਰਦਾ ਗਰੀਬੀ ਵਸਾਵੈ ਨਾਨਕੀਆਂ ਮੁਖ ਦਾ ਗਿਆ ਸੁਖ ਪਾਵੈ ਧਨ ਮੁਤਾਏ ਕਰ ਗਿਰਵਾਵੈ ਤ੍ਰਿਣ ਸਮਣ ਕਰ ਸੰਗ ਨਾ ਜਾਵੈ ਬੁਲਸ ਕਰ ਮਨ ਕੋ ਪਰੇ ਖਾ ਆ ਕਰੇ ਆਸ ਪਲ ਭੀਤਰ ਤਾਂ ਕਹੋਏ ਵਿਨਾਸ ਸਭ ਦੀ ਆਓ ਜਾਣੇ ਬਲਵੰਤ ਖਨ ਮੈਂ ਹੋ ਜਾ ਸੁਭੰਤ ਕਿਸੇ ਨੇ ਬਦਿਆ ਪੰਕਾਰੀ ਧਰਮ ਰਹਿ ਤਿਸ ਕਰੇ ਗਵਾਰੀ ਗੁਰ ਪ੍ਰਸਾਦ ਜਾਂ ਕਾ ਮਿਟਿਆ ਮਾਣ ਸੋ ਜਾਂ ਆਨੰਦ ਗਿਆ ਪ੍ਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸੁਣ ਪਾਵੈ ਸਗਲੇ ਫਿਰ ਧਾਰੇ ਅਨੁਗ੍ਰਸਿਆ ਕਰੇ ਹੰਕਾਉ ਨਰਸੁਰ ਫਿਰ ਫਿਰੇ ਵਤਾਉਰ ਅਨੰਗ ਜਤਨ ਕਰਾ ਸੁੰਦਰ ਵੈ ਹਰ ਦਰਗੇ ਕੋ ਕੈਸੇ ਗਵੈ ਆਸ ਕੋ ਜੋ ਭਲਾ ਕਾਵੈ ਤੇ ਬਿਲਾ ਨਹੀਂ ਠੰਜਾਵੈ ਸਰਬ ਕਿਰਨ ਜਾਂ ਕਾ ਮਨ ਹੋਏ ਕਹੋ ਨਾਨਤਾ ਕਿੰਨੇ ਮਨ ਸੋਏ ਜਬ ਲੱਗ ਜਾਣਾ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਾਵੇ ਜਾਣਾ ਮੈਂ ਕਿ ਕਰਤਾ ਤਬ ਲਾਗਾ ਜੋ ਨਾ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਨਾਨੇ ਚਲਣਾ ਏ ਜੀਤ ਜਬ ਲੱਗ ਮੋ ਮੰਗਣ ਸੰਗ ਮਾਏ ਤਬ ਲੱਗ ਧਰਮ ਲਾ ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੁੱਟੈ ਸਰ ਕਟੇ ਲਾਕੋ ਉੜਤਾਵੈ ਤ੍ਰਿਤਾ ਆਵੈ ਮਾਇਆ ਪਾਛੈ ਪਾਵੈ ਨੇ ਭੂਖ ਵੀ ਕਹਿ ਕੇ ਕਰੈ ਨਾ ਤ੍ਰਿਪਤਾਵੈ ਕੱਪ ਘਮਰੈ ਬਿਨਾ ਸੰਤੋਖ ਨਾਈ ਕੋ ਰਾਜਾ ਸੁਪਨ ਮਨੋਰਥ ਵਿਰਥੇ ਸਭ ਕਾ ਜਾਏ ਨਾਮ ਰੰਗ ਸਭ ਸੋ ਕੋਈ ਬੜਭਾਗੀ ਕਿਸੇ ਪ੍ਰਾਪਤ ਹੋਈ ਕਰਨ ਕਰਾਉਣ ਆਪੇ ਆਪ ਸਦਾ ਨੰਦ ਕਰ ਜਾਪ ਕਰਨ ਕਰਾਉਣ ਕਰਨ ਹਾਰ ਇਸ ਕਰ ਗਾਂ ਵਿੱਚ ਹਾਰ ਜਾਸੀ ਦਿਸ਼ਟ ਕਰੀਦਾ ਸਾ ਹੋਏ ਆਪੇ ਆਪ ਆਪ ਰਸ ਹੋਏ ਜੋਗ ਸੁਣ ਸੋ ਆਪਣਾ ਰੰਗ ਸਭ ਤੇ ਦੁਸਭ ਕਿਆ ਸੰਗ ਪੂਜਾ ਦੇ ਕਿਆ ਕਰਿਆ ਵੇ ਕਿਆ ਪਏ ਕਿਆ ਪਏ ਅਨੇਕ ਮਿਰਨ ਮਿਣ ਸਾਹਿਬ ਜਾਏ ਨੰਦ ਸਾਹਿਬ ਦੀ ਸਮਾਏ ਆਪ ਉਪਦੇ ਸਭ ਜਾਈ ਆਪ ਆਪੇ ਜਾ ਸਭ ਕਿਆ ਸਾਜ ਆਪ ਕਿਨੂੰ ਆਪਣੇ ਵਿਸਥਾਰ ਸਭ ਕਿਸੇ ਕਹੋ ਕਰਨਾ ਹਾਰ ਉਸ ਤੇ ਬਿਨ ਕਹੋ ਕੁਛ ਹੋਏ ਆਪਣੀ ਚਲ ਤਪ ਕਰਨਾ ਹਾਰ ਖੋਤੇ ਕਰ ਰੰਗ ਅਪਾਰ ਮਨ ਮੈਂ ਆਪ ਨੇ ਆਪਣੇ ਮਾਹੇ ਨਾਨੇ ਕਿਵੇਂ ਕਹਿਣਾ ਜਾਏ ਸਤ ਸਤ ਸਤਪ੍ਰਭ ਸਵਾਮੀ ਗੁਰਪਾ ਸਦ ਕਿਨਵੇ ਕਿਹਾ ਨੀ ਸੱਚ ਸੱਚ ਸਜ ਕੀਨਾ ਕੋਟ ਮਦੇ ਕਿਨ ਬਿਰਲਾ ਜੀਨਾ ਭਲਾ ਭਲਾ ਭਲਾ ਤੇਰਾ ਰੂਪ ਆਤ ਸੁੰਦਰਾ ਪਾਰਾ ਨੂਪ ਨਿਰਮਲੋ ਨਿਰਮਲੋ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਨੁ ਖਿਆਣੀ
ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਲੋਕ ਸੰਤ ਸਰਨ ਜੋ ਜਨ ਪਰਿਆ ਸੋ ਜਨ ਉਦਣਹਾਰ ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ ਪਦੀ ਸੰਤ ਕਹਿ ਦੁੱਖ ਨਿਵਾਰ ਜਾ ਖੜਾ ਸੰਤ ਕਾ ਦੁੱਖ ਜਾਉਂ ਤੈਨੀ ਛੋਟਾ ਸੰਤ ਕਾ ਦੁੱਖ ਨੂੰ ਸੋਚਾ ਜਾਏ ਸੰਤ ਕਾ ਦੁੱਖ ਨਰਕ ਮੈਂ ਪਾਏ ਸੰਤ ਕਾ ਦੁੱਖ ਨੂੰ ਤੋਹੇ ਮਿਲੇ ਸੰਤ ਕਾ ਦੁੱਖ ਨੂੰ ਸੁਭਾ ਤੇ ਸੰਤ ਕੇ ਤੇ ਰੱਖਿਆ ਨਾ ਕੋਏ ਸੰਤ ਕਾ ਦੁੱਖ ਨੂੰ ਪ੍ਰਗਟ ਹੋਏ ਸੰਤ ਕਿਰਪਾਲ ਕਿਰਪਾ ਜੇ ਖਰੇ ਨਾਨਕ ਸੰਤ ਸੰਗ ਨਿਕ ਵੀ ਤਰਿਆ ਸੰਤ ਕੇ ਦੁੱਖ ਤੇ ਮੈਂ ਕੁਆ ਸੰਤ ਕਾ ਦੁੱਖ ਨੂੰ ਕਾਜੋਂ ਲਗਾਏ ਸੰਤ ਕਾ ਦੁੱਖਣ ਸੰਤ ਕਾ ਦੁੱਖਣ ਸਭ ਜਣ ਪਾਏ ਸੰਤ ਕਾ ਦੁੱਖਣ ਤੇ ਕਦੇ ਜੁਣ ਕਰਮਾਏ ਸੰਤ ਕਾ ਦੁੱਖਣ ਤੇ ਮੈਂ ਜਲਾਏ ਸੰਤ ਕਾ ਦੁੱਖਣ ਸਭ ਕੁਛ ਚਲਾਏ ਸੰਤ ਕਾ ਦੁੱਖਣ ਤੇ ਸਭ ਜਾਏ ਸੰਤ ਕਾ ਦੁੱਖਣ ਨੀਚੇ ਜਾਏ ਸੰਤੋਖੀ ਕਾ ਥਾਓ ਕੋ ਨਾਏ ਨਾਨ ਸੰਤ ਪਾ ਤੋਂ ਵਿਗਤ ਪਾਏ ਸੰਤ ਕਾ ਨਿੰਗ ਮਾਂ ਤਾਏ ਸੰਤ ਕਾ ਨਿੰਗ ਤੰਡਣਾ ਪਾਏ ਸੰਤ ਕਾ ਨਿੰਗ ਮਾਂ ਤਿਆਰਾ ਸੰਤ ਕਾ ਨਿੰਗ ਪਰਮੇਸ਼ਰ ਵਾਲਾ ਸੰਤ ਕਾ ਨਿੰਗ ਰਾਜ ਤੇ ਹੀਨ ਸੰਤ ਕਾ ਨਿੰਗ ਦੁਖੀ ਯਾਰ ਦੀਨ ਸੰਤ ਕਾ ਨਿੰਗ ਕੁਛ ਦਾ ਰੋਗ ਸੰਤ ਕਾ ਨਿੰਗ ਕੁਛ ਦਾ ਵਿਯੋਗ ਸੰਤ ਕਿੰਨਾ ਦੁੱਖਾਂ ਦੁੱਖ ਨਾਨ ਸੰਤ ਪਾਵ ਤਾਂ ਸੁਕਾਪੀ ਹੋ ਮੋਕ ਸੁਕਾਪੀ ਹੋਈ ਮੋਕ ਸੰਤ ਕਾ ਦੁੱਖ ਸਦਾ ਪ੍ਰੇਤ ਸੰਤ ਕਾ ਦੁੱਖ ਕਿਤੇ ਕਿਸੇ ਕਾ ਨਹੀਂ ਮਿੱਥ ਸੰਤ ਕੇ ਦੁੱਖੀ ਕੋ ਡਾਨ ਲੱਗ ਗਿਆ ਸੰਤ ਕੇ ਦੁੱਖੀ ਕੋ ਸਭ ਤਿਆਗ ਗਿਆ ਸੰਤ ਕਾ ਦੁੱਖੀ ਮਹਾਂ ਖਾਜ ਸੰਤ ਕਾ ਦੁੱਖੀ ਸਦਾ ਵੀ ਖਾਜ ਸੰਤ ਕਾ ਦੁੱਖੀ ਜਨ ਮੈਂ ਮਰੈ ਸੰਤ ਕੇ ਦੁੱਖਣਾ ਸੁੱਖ ਤੇ ਡਰੈ ਸੰਤ ਕੇ ਦੁੱਖੀ ਕੋ ਨਹੀਂ ਠਾਓ ਨਾਨ ਸੰਤ ਭਗਤਾ ਲੇ ਮਲਾਏ ਸੰਤ ਕਾ ਦੁੱਖ ਅੱਜ ਵੀ ਤੇ ਟੁੱਟੈ ਸੰਤ ਕਾ ਦੁੱਖੀ ਕਿਤੇ ਕਾਹ ਜਾਣਾ ਪਹੁੰਚਿਆ ਸੰਤ ਕੇ ਦੁੱਖੀ ਕੋ ਜਾਣ ਪਰਮਾਈਆ ਸੰਤ ਕਾ ਦੁੱਖੀ ਜਿਹੜਾ ਪਾਈਆ ਸੰਤ ਕਾ ਦੁਖੀ ਅੰਦਰ ਦੇ ਥੋਥਾ ਜਿਉਂ ਸਾਜ ਬਿਨਾ ਮਿਰਤੇ ਕੀ ਲੋਥਾ ਸੰਤ ਕੇ ਦੁਖੀ ਕੀ ਜੜਕ ਜਨਾ ਆਪਣੇ ਬਿਆ ਪੇ ਕਾਏ ਸੰਤ ਕੇ ਦੁਖੀ ਕੋ ਨਾ ਕਨਹਾਰ ਨਾਨਕ ਸੰਤ ਭਗਤ ਲਏ ਵਾਰ ਸੰਤ ਕਾ ਦੁਖੀ ਨੂੰ ਲਾਏ ਜਿਉਂ ਜਲ ਵੇ ਹੋਣ ਮੱਛੀ ਤੜਬੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਵ ਕੇ ਦਿਨ ਆਪੈ ਸੰਤ ਕਾ ਦੁੱਖ ਛੁੱਟਿਆ ਕਿਰਾ ਜਿਉਂ ਵਾਰਡ ਲਿਖੇ ਤੇ ਮਾਂ ਦੇ ਲਾ ਸੰਤ ਕਾ ਦੁਖੀ ਦਿਨ ਦਰਿਆ ਸੰਤ ਕਾ ਦੁੱਖ ਸਦਾ ਮਿਥਿਆ ਖਿਆਲ ਕੀਰਤਨ ਕਾ ਤੁਰੀ ਪਿਆ ਕਿਰਤਨ ਮਿਟਿਆ ਕੋਈ ਨਾ ਜਾਣ ਸੱਚਾ ਸੋਈ ਸਭ ਕਰਦੇ ਕਰਨਾ ਹਾਸ ਦਾਸ ਦਾਸ ਕਨੂੰ ਸਿਕਾਰ ਭਾਵ ਕਿਸ ਤੇ ਕਰੋ ਦਾਸ ਤਿਸ ਤੇ ਆਓ ਸਾਗੇ ਦਾਸ ਸਭ ਸਿਵਰਤਾ ਤੇ ਕਾਤ ਕੀ ਜਾ ਸਕੇ ਦਸ ਗਉਤੀਆ ਆਪਣਾ ਖਿਲਾਫ ਕਰਨਾ ਹਾਰ ਦੂਸਰੇ ਕੌਣ ਕਹਿ ਵੀ ਚਾਰ ਸੁਣ ਕਿਰਪਾ ਕੇ ਜਪਨ ਨਾਮ ਦੇ ਬਿੜਭਾਗੀ ਨਾਮ ਜਾਣ ਸੇ ਸਲੋਕ ਤਜ ਜਾਣ ਸੋ ਜਨੋ ਸਿਮਰ ਹਰ ਰਾਏ ਕਿਆ ਸਾਰ ਮਨ ਰਕੋ ਨਾਂਦੂ ਪਰਮ ਪੂਜਾ ਪਰੀ ਮਨ ਕੀ ਟਿਕ ਬਿਰਤੀ ਸਾਹਿਬ ਜਾਣ ਦੇਣ ਕੋਈ ਕਹਿ ਭਗਵਾਨ ਜਿਸ ਕਿਆ ਦੀਆ ਰਿਹਾ ਕਾਏ ਬੋਨਸ ਨਾ ਲਗਾਏ ਮਾਰਾ ਰੱਖੇ ਖੁਆ ਮਨ ਕਾ ਜਨਾ ਯਾਦ ਕਹੋ ਕੁਛ ਕੋਈ ਨਿਸਖਾ ਨਾਮ ਰਖਣ ਫਰੋਏ ਸਿਮਰ ਸਿਮਰ ਸਿਮਰ ਸੋਈ ਨਾਨਕ ਨਾ ਲਾਗਿਆ ਕੋਏ ਉਸ ਤਤ ਮਨ ਮੈਂ ਕਨਕਾਰ ਕਰਮਨ ਮੇਰੇ ਸਦਵਿਹਾਰ ਨਿਰਮਲ ਸਨਾਵਰ ਪੀਓ ਸਦਾ ਸਿਲਾ ਕਰ ਲੈ ਜੀਓ ਨੈਨੋ ਪੇ ਠੱਕ ਕਰਾਂਗੋ ਸਾਧ ਸੰਗ ਬਿੰਦ ਸਹਿ ਸਾਧ ਸੰਗ ਚੰਨ ਤਲੋ ਮਾਰ ਗੋਬਿੰਦ ਮਿੱਠੇ ਭਾਵ ਜੇ ਪਿਆਰ ਬਿੰਦ ਕਰ ਹਾਲ ਕਰਮ ਸਰਣ ਵਾਲ ਕਥਾ ਆਰ ਦਰਗਿਆ ਨਾਨਕੋ ਜਿਲ ਮਥਾ ਆਪਣੇ ਭਗ ਦੇ ਜਨ ਜੰਗ ਮਾਏ ਸਦਾ ਸਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇਤਨਮੰਦ ਕਹੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਸੁਖੀ ਇੱਕੋ ਇੱਕ ਇੱਕ ਜਾਣਿਆ ਤੁਦਕੇ ਸੋਜੀ ਜਨ ਨਾਮ ਸੰਗ ਜਿਸ ਕੰਮ ਨੇ ਮਾਨਿਆ ਨਾਨਕ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੂਝਿਆ ਤੁਰਕ ਜਨ ਨਾ ਬੁਝਿਆ ਸਾਧ ਸੰਗ ਹਰ ਹਰ ਜਗ ਕਹਿ ਸਰ ਲੋਕ ਤੇ ਵਾਜਾਂ ਲੈ ਆਉਣ ਦਿਨ ਕੀਰਤਨ ਕੇ ਲੋਕ ਆਣ ਕ੍ਰਿਸਤ ਮੈਂ ਸੋਈ ਦਿਨ ਬਾਉਣ ਇਹ ਕਿ ਉਪਰ ਜੇ ਜਨ ਕੀ ਆ ਸਾਧ ਜੀ ਕੇ ਗੱਠਿਆ ਜਾਊਂਗੀ ਬਾਸਾ ਪਾਰ ਨੂੰ ਕਿਸ ਮਨ ਭੂਕ ਨਾਨਕ ਦੇ ਨਾਲ ਆ ਗਿਆ ਦੋਖ ਜਿਸ ਘਰ ਪ੍ਰਭ ਮਨ ਚੇ ਆਵੈ ਸੋ ਸੰਤ ਦੇ ਲਾ ਡੇਢ ਲਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਖ ਕੁਖ ਦੇ ਡਰੈ ਜੈਸਾ ਸਾਧ ਆਜ਼ਾਦ ਠਾਇ ਆਪਣੇ ਕਾਰਜਾਂ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪਤ ਸਾਧ ਆਜ਼ਾਦ ਬੁਝਿਆ ਜਾਪ ਦੇਖੋ ਤਾਂ ਸਭ ਸੰਭੂਲ ਨਾਨਕ ਸੋ ਸੁਖਮ ਸੋਇਆ ਸਥੂਲ ਮੈਂ ਕਿ ਜਨ ਮੈਂ ਨੈਕ ਮਰਿਆ ਆਪਣ ਚਲ ਤੇ ਆਪ ਹੀ ਕਰਿਆ ਆਉਣ ਜਾਉਣ ਦੇ ਟਣ ਦੇ ਤਿਆਗਿਆਕਾਰੀ ਧਾਰੀ ਸਭ ਸੇਠ ਆਪੇ ਆ ਸਗਲ ਮੈਂ ਆਪ ਜੁਗ ਦਰਜ ਦਾ ਪੋ ਤਾਪ ਅਪਨਾਸੀ ਨਾ ਕਿ ਖੰਡ ਧਾਨ ਧਾਰ ਬ੍ਰਹਿਮੰਡ ਆ ਲੱਖ ਪੇ ਪੋ ਪ੍ਰਤਾਪ ਜਾਪ ਜਪਤ ਨਾਨਕ ਜਾਪ ਜਿਨ ਪ੍ਰਭਜਾ ਤਾ ਸਭ ਸੁਭਾਵ ਅੰਤ ਸਗਲ ਸੁਨਾ ਦਿੱਤਨ ਮੰਥ ਪ੍ਰਭ ਕੇ ਸਭ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਗੇ ਸਰਣ ਆਪੇ ਮੇਲੇ ਕਿਰਪਾਲ ਗੁਰਕਾ ਸਭ ਜਾ ਪੈ ਨਿਹਾਲ ਕਿਸੇ ਵਾਸ ਹੋਈ ਲਾਗੈ ਸੁਨ ਕਿਰਪਾ ਕਰਿ ਬੜ ਭਾਗੈ ਨਾਮ ਜਪ ਪਾਵੇ ਸੁਰਾਮ ਨਾਨਕਨ ਪਰ ਕੋਤਮ ਕਰਮਾ ਹੁਣ ਜੋਗ ਚ ਕਿਹਾ ਸੁਪ੍ਰਭ ਕਹਿ ਰਾਂਗ ਸਦਾ ਸਦਾ ਵਸੇ ਹਰ ਸੰਗ ਸਹਿ ਸਬਾਈ ਵਸ ਹੋਏ ਕਰਨਾਲ ਪਛਾਣਾ ਸੋਏ ਪ੍ਰਭ ਕਾ ਕੀਆ ਜਨਮ ਮਿਟ ਲਗਾਨਾ ਜੈਸਾ ਸਾ ਤੈ ਸਾ ਦੇ ਠਾਨਾ ਜਿਸ ਸੇਵ ਜਿਸ ਮਾਈ ਸਮਾਈ ਹੋ ਸੁਕੁੰਦਾ ਨੂੰ ਬਣ ਆਏ ਆਸ ਗੋ ਆਪਣ ਦੀ ਨੋਮ ਨਾਨਕ ਪ੍ਰਭ ਜਨੇ ਖੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾ ਨਾਹੋਰ ਜਾ ਕਹਿ ਸਿਮਰਨ ਉਦਰੀਐ ਨਾਨਕ ਤਿਸ ਬਲਿਆਰ ਅਟਪਦੀ ਟੂਟੀ ਕਰਨ ਹਰ ਗੋਪਾਲ ਸਰਬੀ ਆਪੇ ਪ੍ਰਤਪਾਲ
ਸਗਲ ਕਿਤੇ ਜੱਜ ਮਨ ਮਾਏ ਤਿਸਦੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਦਾ ਜਾਪ ਅਵਨਾਸੀ ਬਰਾਰਾ ਫੇ ਆਪ ਆਪਣ ਗਿਆ ਕਿਸੇ ਨਾ ਹੋਈ ਜਿਸ ਉਪਰਾਂ ਲੋਚਾ ਕੋਈ ਤਿਸ ਬਿਨ ਨਾ ਇਤਰੇ ਕਜ ਕਾਮ ਗਤ ਨਾ ਜਾਪੇ ਕਰ ਨਾਮ ਰੂਪੋਂ ਤੋਂ ਨਾ ਹੀ ਮੋਇ ਪ੍ਰਭ ਕੀ ਜੋਤ ਸਰਗੜ ਸੋਇਆ ਏ ਧੰਵੰਤਾ ਏ ਕਿਆ ਗੋਰ ਗਰ ਬਹਿ ਜਾਂ ਸਭ ਕੇ ਸਿੱਖਿਆ ਦੀ ਆਦਰ ਬਹਿ ਆਤਮਾ ਜੇ ਕੋ ਕੋ ਆਵੇ ਪ੍ਰਭ ਕੀ ਗਲਾ ਬਿਨਾ ਕਹਿ ਧਾਵਾ ਜੇ ਕੋਈ ਬਹਿ ਦਾ ਥਾਰ ਤਿਸ ਦਿਨ ਆ ਜਾਣਾ ਗਵਾਰ ਜਿਸ ਗੁਰ ਪ੍ਰਸਾਦ ਉੱਠਾ ਹੈ ਰੋਗ ਨਾਨ ਸੋ ਜਨ ਸਦਾ ਰੋਗ ਜੋ ਮੰਦਿਰ ਕੋ ਥਾ ਮੈਂ ਥੰਮਣ ਕਿਉਂ ਗੁਰ ਕਾ ਸਦਮ ਨੇ ਥੰਮਣ ਜੋ ਪਖਾ ਹੁਣ ਨਾ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜੋ ਅੰਧਕਾਰ ਦੀ ਪੁਰਗਾਸ ਗੁਰਦਰਸ਼ਨ ਦੇ ਗੁਣ ਹੋਏ ਵਿਗਾਸ ਜੋ ਹਮ ਆਦਿ ਮਹਾਂਦਿਆਣ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਲ ਜੁੜ ਬੈਠਾਵੈ ਇੱਥੇ ਸੰਤ ਕੀ ਬਾਚੋ ਧੂਰ ਨਾਨਕੀਆ ਲੋ ਚਾਪੂਰ ਮਨ ਮੂਰਖ ਕਾਹੇ ਵੇ ਲਾਈਐ ਪੁਰ ਲਿਖਿਆ ਕਾ ਲਿਖਿਆ ਪਾਈਐ ਦੋ ਸੁਧਾ ਦੇ ਨਿਹਾਰ ਔਰ ਤਿਆਗ ਤੁਧੇ ਰਿਆ ਜੋਗ ਸਕਦਾ ਸੋਈ ਸੁਖ ਮਨ ਭੁਲਾ ਗਏ ਫਿਰੇ ਅਜਾਣ ਕੌਣ ਵਸਿਆ ਤੇਰੇ ਸੰਗ ਲਪਟਰੇ ਰਸ ਲੋਭੀ ਬਹਿ ਤੰਗ ਰਾਮ ਨਾਮ ਜਪੇ ਦੇ ਮਾਏ ਨਾਨਕ ਪਾਤਸ਼ਾਹ ਦੀ ਘਰ ਜਾਏ ਜਿਸ ਵਕਰ ਕੋ ਲੈਣ ਤੋਂ ਆਇਆ ਰਾਮ ਨਾਮ ਸਤਿਗੁਰ ਪਾਇਆ ਤਾਜਾ ਮਾ ਲਿਓ ਮਨ ਮੂਰ ਰਾਮ ਨਾਮ ਹਿਰਦੇ ਮੈਂ ਤੋੜ ਲਾਲ ਖੇਵ ਸੰਦਾ ਸੰਗ ਚਾਲ ਔਰ ਤਿਆਗ ਵੇ ਕਿਆ ਜੰਜਾਲ ਧਨ ਧਨ ਕਹਿ ਸੋ ਕੋਈ ਮੁੱਖੋ ਜਦੋਂ ਲੱਗਿਆ ਸੋਏ ਇਹੋ ਪਾਰ ਵਿਰਲਾ ਵਾਪਾਰ ਹੈ ਨਾਗ ਦਾ ਗਜ਼ਬ ਲੈ ਆ ਰਹਿ ਚੰਦ ਸਾਧ ਧੋਏ ਧੋਏ ਪੀਓ ਸਤਿਗੁਰ ਆਪਣਾ ਜੀਓ ਸਾਧ ਕਿਤ ਘੋ ਸ਼ਦਾਨ ਸਾਧ ਉੱਪਰ ਜਾਏ ਕੁਰਬਾਨ ਸਾਧ ਸੋਭ ਭਾਗੀ ਪਾਈਆ ਸਾਧ ਸੰਗਤ ਕੀ ਤੰਗਾਈ ਹੈ ਅਨਕਵੇ ਗੰਥੇ ਸਾਧੂ ਰਾਖਾ ਹਰ ਗੁਣ ਗਾਏ ਅਮਰ ਦਾ ਜਾਖਾ ਓਟ ਗਈ ਸੰਤਾ ਦਰ ਆਇਆ ਸਤਸੁਖ ਨਾਨਕ ਤੇ ਪਾਇਆ ਮਿੱਤਰ ਕੁਝ ਵੱਲ ਨਹਾਰ ਭੁੱਖੇ ਕੋ ਦੇਵਤਾ ਦਾਰ ਸਰਵਣ ਦਾਨ ਜਾਂਕੇ ਦੀ ਟਿਮਾਏ ਬੋਲੇ ਕੇ ਕਾ ਲੈਣਾ ਪਾਏ ਸਾਬ ਕਿਸ ਤੁਸ ਕਾਓ ਕਰਨਾ ਜੋ ਸਲਵਾ ਨਾ ਹੋ ਜਪ ਜਨ ਸਦਾ ਸਦਾ ਨਿਆਣੀ ਸਾਹ ਤੇ ਉੱਚ ਨਿਰਮਲੇ ਕਰਨੀ ਕਰਕੇ ਬਸ ਗੁਨਾਮ ਦੀ ਆ ਨਾਨ ਸੋਜਨ ਨਿਰਮਲਤੀ ਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤੀਜਾ ਨਿਆ ਜੀਤ ਭਗਤ ਭਗਤ ਸੁਣਿਆ ਤੇ ਲੋਈ ਜਾਂ ਕਹਿ ਦੇ ਕੋ ਹੋਏ ਸੱਚ ਕਰ ਨੀ ਸੱਚ ਤਾਂ ਕੀ ਰਹਿ ਤੂੰ ਸੱਤ ਹਿਰਦਾ ਸਤਮੁ ਕੈਦ ਸੱਚ ਹੀ ਦਿਸਦਾ ਚਾਹ ਆਕਾਰ ਸੱਚ ਵਰਤਾ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਮਾਤਾ ਲੋ ਰੂਪ ਨਾ ਰੇਖ ਨਾ ਰੰਗ ਕਿਛ ਤੇ ਗੁਣ ਤੇ ਪ੍ਰਭ ਭਿੰਨ ਤਿਸੇ ਬਿਜਹਾਏ ਨਾਨਕਾ ਜਿਸੋ ਵੈ ਸੋ ਪ੍ਰਸੰਨ ਅਟਪਦੀ ਅਵਨਾਸੀ ਬ੍ਰਾਹਮਣ ਮੈਂ ਆਓ ਮਾਨੁਖ ਕੀ ਤੂੰ ਪ੍ਰਿਥ ਆਓ ਤਿਸਦੇ ਪਦਨ ਕਿਛ ਕੋਏ ਸਰਮਨੰਤ ਏਕੋ ਸੋਏ ਆਪੇ ਦਾ ਨਾ ਹੋਇਆ ਆਪੇ ਬਿਨਾ ਆਪੇ ਦਾ ਨਾ ਗਹਿਰ ਗੰਭੀਰ ਗੀਸ ਜਾਣਾ ਪਾਰ ਬ੍ਰਹਮ ਪਰਮੇਸ਼ਰ ਗੁਰੂ ਬਿੰਦ ਕਿਰਪਾ ਨਾਨ ਜਲ ਬਸੰਦ ਸਾਤਰੇ ਕੀ ਝਰਨੀ ਪਾਓ ਨਾਨਕ ਮਨ ਲਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਗੀ ਹੋਗ ਹਰਨ ਪਰਜਾ ਕਾਨੇ ਤੇਰੇ ਹੋਰ ਤਿਸਕਾ ਮੰਦਰ ਨਾ ਜਾਣਾ ਹੋਰ ਅਣ ਤੂੰ ਭੰਗ ਸਾਂ ਜਾ ਕੇ ਆਇਆ ਸਰ ਤੋ ਸੁਣਿਆ ਕਰ ਤਾਂ ਕਹਿ ਰਾਜ ਮੈਂ ਰਾਜ ਹੋ ਮੈਂ ਜੋਗੀ ਥਾਪ ਮੈਂ ਤਵਿਸ ਗਜ ਮੈਂ ਭੋਗੀ ਧਿਆਈ ਤਾਇ ਭਗਤ ਸੁ ਪਾਇਆ ਨਾਨਕ ਤਿਸ ਬੁਰਕਾ ਗਨੰਦਨਾ ਪਾਇਆ ਜਾਂ ਕੀ ਲੀਲਾ ਕੀ ਮਿਥਨਾ ਏ ਸਗਲ ਦੀ ਹਾਜ਼ਰ ਗਾਏ ਪਿਤਾ ਕਾ ਜਨਮ ਕੇ ਜਾਣਾ ਪੂਤ ਸਗਲ ਪਰੋਈ ਆਪਣਾ ਤੂੰ ਸੂਤ ਸੁਮਤ ਗਿਆਨ ਧਿਆਨ ਜਾਂ ਦੇ ਜਾਂ ਦਾਸ ਨਾਮ ਤੇ ਆ ਵੈਸੇ ਤੇ ਗੁਣ ਮੈਂ ਜਾਂ ਕੋਰ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਦਿਲ ਕੇ ਅਸਦਾ ਹੁਣ ਜੈਸਾ ਜਨਾਵੇ ਤੈਸਾ ਨਾਨ ਜਾਣ ਨਾਨਾ ਰੂਪ ਨਾਨਾ ਜਾਂਕੇ ਰੰਗ ਨਾਨਾ ਭੇਖ ਰਹਿ ਕੇ ਰੰਗ ਨਾਨਾ ਬਿਰਖ ਨੂੰ ਬਿਸਤਾਰ ਪ੍ਰਭ ਅਵਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਨਵਾਏ ਪੂਰ ਪੁਨ ਸਟਾਏ ਨਾਨਾ ਬੇਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੜ ਦਿਖੇ ਸਭ ਦਿਖੇ ਠਾਓ ਜਪ ਜਪ ਜੀਵੈ ਨਾਨਕ ਹਰਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਤੇ ਆਣ ਨਾਮ ਕੇ ਤਾਰੇ ਹੈਗਾ ਹਸਪਤਾਲ ਨਾਮ ਕੇ ਤਾਰੇ ਸਗਲਾ ਆਕਾਰ ਨਾਮ ਕੇ ਤਾਰੇ ਪੂਜਾ ਸਾਹਿਬ ਪਾਉਣ ਨਾਮ ਕਹਿ ਸੰਗ ਦੇਸ ਨੂੰ ਸਰਨ ਕਰਕੇ ਪਾਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤਜਾਂ ਕਾ ਸਤਨ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾਂ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਬਤ ਸਤ ਕਰਨੀ ਨਿਰਮਲ ਜਿਸੇ ਬਿਆਤ ਸਦਾ ਭਲੀ ਸਤ ਨਾਮ ਪ੍ਰਭ ਰਸ ਵਿਦਾਈ ਵਿਸਵਾਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਪ੍ਰਦੇਸ਼ ਸਤ ਸੇ ਜਨ ਜਾਂ ਕਰਦਾ ਪ੍ਰਵੇਸ਼ ਸਤ ਨਿਤ ਬੁਝਾ ਜੇ ਕੋਈ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਹਨਤ ਗਤ ਜਿਸ ਕੀ ਸਿਰ ਸੋ ਕਰਨਾ ਹਾਰ ਨਾ ਬੁਝ ਕਰਦ ਵਿਚਾਰ ਕਰਤੇ ਕੀ ਮਿਥਨਾ ਜਾਣਾ ਕੀ ਆ ਨਾਨਕ ਜੋਤ ਭਾਵ ਹੈ ਸੁਵਰ ਤਈਆ ਬਿਸਮਨ ਬਿਸਮ ਪਏ ਸਮਾਦ ਜਿਨ ਬੁਝਿਆ ਤਿਆ ਸੁਭਾਦ ਪ੍ਰਭ ਕਹਿ ਰੰਗ ਰਾਜਾਂ ਗੁਰਖੇ ਵਜੇ ਮਦਾਰਥ ਲਏ
ਕੋਈ ਦਾਦੇ ਦੂ ਕਾਟਣ ਹਾਰ ਜਾਂ ਕਹਿ ਸੰਗਤਾਂ ਸੰਸਾਰ ਜਨ ਕਾ ਸੇਵ ਸੂੜ ਪਾਗੀ ਜਨ ਕਾ ਸੰਗ ਹੈ ਕਿਉਂ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਬਲ ਬਹਾਸ ਲੋਕ ਆ ਸੱਚ ਗਾ ਸੱਚ ਹੈ ਪੀ ਸੱਚ ਨਾਨਕ ਖੁਸ਼ੀ ਪੇ ਸੱਚ ਅਟਵਰੀ ਚੰਦ ਸਤ ਸਤ ਬਰਸਣ ਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸਭ ਦਾ ਪੇਖਣ ਹਾਰ ਨਾਮ ਸਤ ਦਾ ਧਿਆਉਣ ਹਾਰ ਆਪ ਸਤ ਸਤ ਸਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਭਗਤਾ ਸੁਰਤ ਸਤ ਸਤ ਜਾ ਸੁਣਤਾ ਬੁੱਝ ਸਤ ਕੋ ਸਤ ਸਾ ਹੋਏ ਨਨ ਸਤ ਸਤ ਸੋਏ ਸਤ ਸਰੂਪ ਦਾ ਜਨ ਮਾਨਿਆ ਕਰਨ ਕਰਾਉਣ ਤ੍ਰਿਮੂਲ ਪਛਾਣਿਆ ਜਾਂ ਕਹਿ ਦੇ ਵਿਸਵਾਸ ਵਾਇਆ ਤਤ ਗਿਆਨ ਤਤਮਸਤ ਮਨ ਪ੍ਰਗਟਾਇਆ ਆਪੈ ਤੇ ਨੇ ਪੋਏ ਬਸਾਨਾ ਜਿਸ ਤੀ ਵਿਦਾ ਸਮਾਏ ਸਮਾਨਾ ਬਸਤ ਮਾਏ ਦੇ ਬਚੜਾਈ ਤਾਂ ਕੋ ਭਿੰਨਾ ਕਹਿਣਾ ਜਾਏ ਬੂਜਾ ਬੂਜਣਾ ਰਵੇ ਕਿਉਂ ਨਾਰਾਇਣ ਮਿਲੇ ਨਾਨਕੇ ਕਿਉਂ ਠਾਕਰ ਕਿਸੇ ਨੂੰ ਕਿਆ ਗਿਆ ਕਾਰੀ ਠਾਕਰ ਕਾ ਸੇਵਿਸ ਦਾ ਬਜ਼ਾਰੀ ਠਾਕਰ ਕੇ ਸੇਵੇ ਕੈ ਮਨ ਵਰਤੀਤ ਠਾਕਰ ਕੇ ਸੇਵੇ ਕਿੰਨੇ ਮਲਦੀਤ ਠਾਕਰ ਕੋ ਸੇਵੀ ਜਾਣਿਆ ਸੰਗ ਪ੍ਰਭ ਕਾ ਸੇਵਕ ਦਾਮ ਕਾ ਰੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪਾ ਪਰ ਨਹਾਰਾ ਸੇਵੇ ਕੀਰਾ ਕਾ ਨਿਰੰਕਾਰਾ ਸੋ ਸੇਵਕ ਜਿਦਿਆ ਪ੍ਰਭ ਥਾਰਿਆ ਨਾਨਕ ਸੋ ਸੇਵਕ ਸਾਹ ਸਾਹਸ ਮਾਰੇ ਆਪਣਿਆਂ ਕਾ ਪਰਦਾ ਠਾਕੈ ਆਪਣੇ ਸੇਵੇ ਕਿਸੇ ਪਰ ਆਖੈ ਆਪਣੇ ਦਾਸ ਕੋ ਦੇਹ ਵਿੜਾਈ ਆਪਣੇ ਸੇਵੇ ਕੋ ਨਾ ਜਪਾਈ ਆਪਣੇ ਸੇਵੇ ਕੀ ਆਪਦ ਰਾਖੈ ਤਾਂ ਕੀ ਗਤ ਬੰਦ ਕੋਈ ਨਾ ਲਾਖੈ ਪ੍ਰਭ ਕੇ ਸੇਵੇ ਕੋ ਨਾ ਪਹੁੰਚੈ ਪ੍ਰਭ ਕੇ ਸੇਵੇ ਕੋਈ ਤੇ ਉੱਚੈ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦਦ ਬਿਟਾਇਆ ਨਿੱਕੀ ਕੀ ਮੈਂ ਘਰ ਰਾਖੈ ਭਸਮ ਕਰਾ ਲਸਕਾ ਕੋਟ ਲਾਖੈ ਸਕਾ ਸਾਸ ਨਾ ਕਾਢਦੇ ਆਪ ਤਾਂ ਗੋਰਾ ਗਦੀ ਖਰਾਤ ਮਾਣ ਜਤਨ ਕਰ ਦਵੋ ਪਾਤ ਤੁਸਕੇ ਕਰਦਾ ਬਿਰਤੇ ਯਾਦ ਮਾਰਿਆ ਨਾ ਰਾਖਿਆ ਨਾ ਕੋਈ ਸਬਜ਼ੀਆਂ ਖਾਰਾ ਕਾ ਸੋਏ ਕਾਹੇ ਸੋਚ ਕਿਆਰੇ ਪ੍ਰਾਣੀ ਜਪ ਨਾਨ ਭਾਵਲਕ ਬੜਾਣੀ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਮਰਤ ਮੰਤਨ ਤਪੀ ਹੈ ਨਾਮ ਰਤਨ ਗੁਰਮੁਖ ਪਾਇਆ ਤਸਕ ਸ਼ਬਰ ਨਾ ਦੇ ਟਾਇਆ ਨਾਮ ਤਾਂ ਨਾਮੋ ਰੂਪ ਰੰਗ ਨਾਮ ਸੁ ਕਰ ਨਾਮ ਕਾ ਸੰਗ ਨਾਮ ਰਾਜੋ ਜਨ ਤ੍ਰਿਪਤਾ ਨੇ ਹਿਮੰਤਾ ਨਾਮ ਨਵ ਜਮਾਨੇ ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕਿਆ ਸਭ ਕਾਮ ਬੋਲੋ ਜਾ ਜੇ ਵਦਨ ਰਾਤ ਪ੍ਰਭ ਆਪਣੇ ਨੇ ਕਿਨੀ ਦਾਤ ਕਰੈ ਪਗ ਦਾਤ ਮੈਂ ਚਾਹੇ ਪ੍ਰਭ ਬੜੋ ਰਿਆ ਸਮਾਏ ਜੋ ਹੋਵਾ ਉਥੋ ਜਾਣੈ ਪ੍ਰਭ ਆਪਣੇ ਕਹੋ ਕੋਈ ਛਾਨੈ ਤਸਕੀ ਮੈਂ ਮਾ ਕੌਣ ਬਖਾਣੋ ਤਸਕਾ ਗੁਣ ਕਹਿ ਕਿਨਾ ਜਾਣੂ ਆਟ ਪੈਰ ਬਾਬਾ ਸੇ ਜੂਰੇ ਕਹੋ ਨਾਨ ਸੇ ਜਨ ਬੋਰੇ ਮਨ ਮੇਰੇ ਤਨ ਕੀ ਉੱਠ ਲਏ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਕੋ ਪ੍ਰਸ਼ਾਤਾ ਸੋ ਜਨ ਸਰਬ ਤੋਕਾ ਦਾਤਾ ਤਸਕੀ ਸਰਮ ਸਰਬ ਸੁਪਾਵੈ ਤਸਕੇ ਦਸਾ ਪਾ ਮਿਟਾਵੈ ਔਰ ਸਿਆਣਪ ਸਰਲੀ ਸ਼ਾਰਥ ਜਨ ਕੀ ਤੂੰ ਸੇਵਾ ਲਾ ਗਿਆ ਹੁਣ ਜਾਣਾ ਹੋਵੇ ਤੇਰਾ ਨਾਂ ਨਿਕਤ ਜਨ ਕੇ ਪੂਜੋ ਸਦ ਪੈ ਸਲੋਕ ਸਤਿਪੁਰਖ ਜਨ ਜਾਣਿਆ ਸਦ ਗੁਰ ਤੁਧ ਕਾ ਨਾਉ ਤਸਕਾ ਸੰਗ ਸਦ ਗੁਜ਼ਰਿਆ ਨਾਨਕ ਹਰ ਗੁਣ ਗਾਉ ਅਟਵਰੀ ਸਤਿਗੁਰ ਸਿੱਖੀ ਕਰੈ ਪ੍ਰਭਾਲ ਹੋ ਸੇ ਕੋ ਗੁਜ਼ਰ ਦਿਆਲ ਸਿੱਖੀ ਗੁਰਦੁਰਬ ਮਲ ਫਿਰਾਏ ਗੁਰ ਬਚਨ ਯਾਦਾਂ ਉਛਰਾਏ ਸਤਿਗੁਰ ਸਿੱਖੇ ਬੰਧਨ ਕਾਟੈ ਸਤਿਗੁਰ ਸਿੱਖਾ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿਵੜ ਭਾਗੀ ਹੈ ਸਤਿਗੁਰ ਸਿੱਖ ਹਾਲਤ ਪਲ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ ਹੈ ਗੁਰ ਕਹਿ ਗਿਆ ਸਿੱਖ ਜੋੜ ਹੈ ਗੁਰ ਕੀ ਆ ਗਿਆ ਮਨ ਮਾਸ ਹੈ ਆਪ

ਕਾਮੀ ਜਗੋਤ ਪ੍ਰਾਪਤ ਸਾਮੀ ਆਪਣੀ ਕਿਰਪਾ ਜਾਪ ਕਰੇ ਨਾਨਕ ਸੋ ਸੇ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇ ਉਪਵੇ ਸਰਗੀ ਗਾਨੈ ਜਾਨੈ ਸੋ ਸਤਿਗੁਰ ਜਿਸਦਾ ਨਾਵਨ ਪਰ ਗੁਰ ਕੋ ਬਲ ਜਾਓ ਸਰਵਣਦਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਪਾਰ ਬ੍ਰਹਮ ਵੇਖੈ ਜਨ ਨਾਹੀ ਕਿਜੇ ਪਰਮ ਮੂੰਹ ਸਹਿ ਸਣ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਭਾਗੀ ਪਾਈਐ ਸਬਲ ਦਿਨ ਪੇਗਤ ਪੁਨੀਤ ਪਰਸਤ ਚਰਨ ਗਦਨ ਰੀਤ ਪਾਈ ਅਨੰਦ ਭਗਤ ਬੰਦਨ ਨਿਤ ਕਰਾਏ ਚਰਨ ਕਮਲ ਹਿਰਦਾ ਸਿਮਰਾਏ ਸਤਿਬਰੀ ਹਾਜ ਸਤਿਗੁਰੂ ਆਪਣੇ ਨਾਨ ਇਸ ਪ੍ਰਸਾਦ ਆਸਾ ਪ੍ਰਭ ਆਪਣੇ ਇਹ ਹਰਤ ਪਾਵਾ ਜਨਕ ਹੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨੇ ਕਦੇ ਬਣਾਓ ਜਾਂ ਕੇ ਮਨ ਪ੍ਰਟ ਬਿਰਨ ਤਾਸ ਆਠ ਪੈ ਹਰ ਕਾ ਨਾਮ ਲੈ ਸੱਚ ਉਪਦੇਸ ਕੋ ਦੇ ਮੋਹ ਮਾਇਆ ਕਿਆ ਸੰਗ ਨਾ ਲੇ ਪੋ ਮਨ ਮਾ ਰਾਖਾ ਹਰਾ ਰੇ ਕੋ ਅੰਧਕਾਰ ਦੀਪ ਰਵਾਸੇ ਨਾਨਕ ਪਰਮ ਦੁਖ ਨਾ ਤੇ ਨਾ ਸੇ ਤਵ ਤਮਾਏ ਠਾਲ ਵਰਤਾਈ ਅੰਧ ਪਿਆ ਦੁਖ ਨਾਟੇ ਭਾਏ ਜਨਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁੱਕਾ ਨਿਭੋ ਹੋਏ ਬਸੇ ਸਗਲ ਵਿਆਦ ਮਨ ਤੇ ਕਹਿ ਨਸੇ ਜਿਸ ਕਾ ਸਤਿ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਚਿਤ ਪਾਏ ਚੁੱਕੇ ਭਰਮ ਗਾਵਣ ਸੁਣ ਨਾਨਕ ਹਾਰਾ ਜਾ ਸਰਣ ਨਿਰਗੁਣ ਆ ਸਰਗੁਣ ਪਿਓਈ ਕਲਾ ਤਾਰਜਨ ਸਗਲੀ ਮੋਈ ਆਪਣੇ ਚਿਤੋਂ ਪ੍ਰਭਿਆ ਬਣਾਓ ਆਪਣੀ ਕੀਮਤ ਆਪੇ ਬਾਏ ਹਰ ਜਾ ਨਾਹੀ ਕੋਈ ਸਰਵਨੰਤਰੀ ਕੋ ਸੋਏ ਓਤ ਪੁੱਤਰ ਵੈਰੂ ਪਰੰਗ ਭਈ ਪ੍ਰਗਾ ਸਦਗਾ ਸੰਗ ਰਚ ਰਚਨਾ ਆਪਣੀ ਕਲਤਾ ਹਰੀ ਅਨਕਬਾ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਉਦਨ ਸਾਰ ਬਰੀ ਸੰਜਨਾ ਮਿਲ ਕੁਰ ਬਿਚਾਓ ਇਕ ਸਿਮਰ ਨਾਮ ਆਧਾਰ ਔਰੋ ਪਾਸਾ ਵੀਤ ਵਿਸਾਰੋ ਉਹ ਚਰਨ ਕਮਲ ਮੈਂ ਅਵਤਾਰੋ ਕਰਨ ਕਾਰਨ ਸੋ ਸਵਾਪ ਸਮਰਾਥ ਹੋ ਦਿਲ ਕਰ ਗੋ ਨਾਮ ਅਰਵਾਤ ਏ ਤਨ ਸੰਜੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏ ਕਿਆ ਸੁਖ ਮਨ ਮਾਏ ਸਰਬ ਰੋਗ ਨਾਲ ਮਿਟ ਜਾਏ ਜਿਸ ਤਨ ਕੋ ਚਾਰ ਕੁੰਠ ਉੜਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਦਵਾ ਚੈ ਮੀਤ ਸੋ ਸੋ ਸਾਧੂ ਸੰਗ ਬਰੀਤ ਜਿਸ ਸੁਭਾ ਕੋ ਕਰੇ ਭਲੀ ਪਰਣੀ ਸਾ ਸੋ ਅਭਰ ਕੀ ਸਰਣੀ ਅਨੁਕੋ ਭਾਵੀ ਰੋਗ ਨਾ ਜਾਏ ਰੋਗ ਮਿਟਾ ਜਾ ਕੋ ਲਾਏ ਸਰਵਣ ਦਾਨ ਮੈਂ ਹਰ ਨਾਮ ਦਾਨ ਜਪ ਨਾਨਕ ਦਰਗਿਆ ਪ੍ਰਵਾਨ ਮਨ ਪੜੋ ਉਧਾਰ ਕਹਿ ਨਾ ਦਹਿ ਦੇ ਧਾਵ ਰਿਆ ਬੈਠਾਏ ਤਾਂ ਕੋ ਬਿਨਾ ਲਾਗਿਆ ਕੋਈ ਜਾਂ ਘਰ ਦੇ ਵਸਿਆਰ ਸੋਈ ਕਲਤਾ ਦੀ ਠੰਡਾ ਰਹਿਣਾ ਉਹ ਸਿਮਰ ਸਿਮਰ ਸਤਿਗੁਰ ਪਾਓ ਪਾਵਨ ਸਾਹਿਬ ਪੂਰਨ ਹੋਏ ਆਸ ਭਗਤ ਭਾਈ ਆਤਮ ਰਗਾਸ ਤਿਤਕਾ ਜਾ ਵਸਿਆ ਵਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਸਾਚਾ ਜਨਮ ਸੋਕਾ ਚੋਕਾ ਚਾ ਆਵਾ ਗੁਣ ਮਿੱਟੀ ਵਰਾ ਸੇਵੀ ਆਪ ਤਿਆਗ ਸ਼ਰਨ ਗੁਰਦੇਵੀ ਉਤਨੇ ਨੁਕਾ ਹੋਏ ਆਧਾਰ ਹਾਰਾ ਸਿਮਰ ਪੁਰਾਣਾ ਆਧਾਰ ਅਨੁਕੋਬਾਣਾ ਛੁੱਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਰੁਬਨ ਲਾਏ ਮਨ ਮਨ ਨਾਲ ਬਲ ਪਾਏ ਸੰਗਨਾ ਚਿਹਰੇ ਤੇਰੇ ਤਨਾ ਤੁੰਗਿਆ ਲਪਟਾ ਹੋਇਆ ਮੂਰਖ ਮਣਾ ਸੋਤ ਮਿਤਕੜਾ ਬਿਰ ਬਣਥਾ ਇੰਥੇ ਕਹੋ ਤੁਮ ਗੁਣ ਸੁਨਾਥਾ ਰਾਜਦੰਗ ਮੈਂ ਵਿਸਤਾਰ ਇੰਥੇ ਕਹੋ ਕੌਣ ਸਤਕਾਰ ਆਸਵਤੀ ਅਸਰ ਸਵਾਰੀ ਉਠਾ ਡਾਉਂ ਝੂਠ ਵਸਾਰੇ ਜਿਨ ਦੀਏ ਤੇ ਬੂਝਾ ਨਾ ਬਗਾਨਾ ਨਾਮ ਸਾਧਨਾ ਵਿਸਥਾਨਾ ਗੁਰ ਕੀ ਮੈਥੋਂ ਲੇ ਆਣੇ ਭਗਤ ਬਿਨਾ ਬਡੂ ਬੇਸਾਣੇ ਹਰ ਕੀ ਭਗਤ ਗੁਰੂ ਮਨਮੀਤ ਨਿਮਲੋ ਤੁਮਾਰੋ ਚੀਤ ਚਰਨ ਕਮਲ ਰਾਖੋ ਮਨਵਾਏ ਜਨਮ ਕੇ ਕਿਲੇ ਜਾਏ ਆਪ ਜਪੋ ਬ੍ਰਾਹਮਣ ਜਪਾਓ ਸੁਣ ਕਹਿ ਸਤ ਕਦ ਪਾਓ ਸਾਰ ਭੂਤ ਸਤਾਰ ਕੋ ਨਾਉ ਸਹਿਸ ਬਾਏ ਨਾਨਕ ਗੁਣ ਗਾਓ ਗੁਣ ਗਾਓ ਤੇਰੇ ਤੋਂ ਸਮੈਲ ਬਿਨ ਜਾਏ ਮੈਂ ਬੇਗ ਪੈਲ ਹੋਇਆ ਜਦ ਬਸਿਆ ਸੁਖਨਾਉਲ ਸਾਧ ਗਿਆ ਸਾ ਨਾਮ ਸਮਾਉਲ ਸ਼ਾੜ ਸਿਆਣ ਸਵਲੀ ਮਨਾ ਸਾਧ ਸੰਗ ਪਾਵਾ ਸਚ ਤਨਾ ਹਰ ਪੂੰਜੀ ਸੰਜ ਕਰੋ ਵਿਹਾਰ ਹੋਈਆਂ ਸੁਖ ਦਗਿਆ ਜੈ ਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੇ ਮੈਂ ਤਕਲੇ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਵ ਅਨੰਤ ਮਨ ਤਾਂ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਉਪਰਾ ਵਿਆਪ ਅਨੰਕ ਵਿਸਥਾਰ ਏਕ ਦੇ ਪਏ ਏਕ ਰਾਜ ਵਿਰਾਜ ਦਗੇ

ਬੰਧਨ ਕਾਟ ਮੁਗ ਜਨ ਪਿਆ ਜਨਮ ਮਰਨਾ ਦੂ ਪਰਮ ਗਿਆ ਇਸ਼ਪੁਨੀ ਸ਼ਰਧਾ ਸਾ ਪੂਰੀ ਰਵ ਰਿਆ ਸਤਸੰਗ ਹੈ ਜੋਰੀ ਜਿਸਕਾ ਸਾਥ ਲਿਆ ਮਲਾਏ ਨਾਨਕ ਭਗਤੀ ਨਾ ਸਮਾਏ ਸੋ

ਸੋਕੋ ਵਿਸਲਿਆ ਜਗਨ ਮੈਂ ਰਾਖੈ ਗੁਰਪ੍ਰਸਾਦ ਗੁਰਬਿਰਲਾ ਲਾਖੈ ਸੋਕੋ ਵਿਸਲਿਆ ਜੇ ਵਿਖਦੇ ਕਾਢੈ ਜਨ ਜਨ ਕਾ ਟੂਟਾ ਗੰਢ ਹੈ ਗੁਰਪੁਰੈ ਤਤ ਹੀ ਵਜਾਇਆ ਪ੍ਰਭ ਆਪਣਾ ਨਾਨ ਗਿਣ ਤਿਆਇਆ ਸਾਜਨ ਸੰਤ ਗੁਰੂ ਹੋਇਓ ਕਾਮ ਆਣ ਤਿਆਗ ਜਪੋ ਹਰਨਾਮ ਸਿਮਰੋ ਸਿਮਰੋ।

ਸਾਰ ਬਿਨ ਭਗਤੇ ਤਨ ਹੋਸੀ ਸ਼ਾਉਰ ਸਰਬ ਕਲਿਆਣ ਸੋਖ ਨਿੰਦ ਨਾਮ ਬੂੜਤ ਜਾਤ ਪਾਏ ਵਿਸਰਾਮ ਸਗਲ ਦੁੱਖ ਹੋਤ ਨਾਉਸ ਨਾਨਕ ਨਾਮ ਜਪੋ ਗੁਣਤਾਉਸ ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰ ਈ ਸਵਾਓ ਨੇਤਰ

ਕੌਣ ਅਮਾਨ। ਜੈ ਸਰੂਪ ਕੇਵਲ ਜਗਦੀਸ਼, ਤੈ ਛਲਗਤ ਛਿਤ ਲਗਤ ਕਹੋ ਕੀਸ, ਤੈ ਛਲ ਛਿਦਰ ਲਗਤ ਕਹੋ ਕੀਸ। ਜਾਂ ਜੋ ਸੂਫੀ ਜੋਤ ਸੰਗ ਸਮਾਵੈ, ਤੈ ਕਿਸੇ ਭੂ ਕਰਨ ਤ੍ਰਿਪਤਾਵੈ, ਕਰਨ ਕਰਾਵਣ ਕਰਨ ਹਾਰ, ਨਾਨਕ ਕਰਤੇ ਕਾ ਨਾ ਸਮਾਵ। ਜਾਂ ਆਪਣੀ ਸੋਗਾ ਆਪਣ ਸੰਗ ਮਨਾਈ, ਤਬ ਕੌਣ ਮਾਏ ਬਾਪ ਮਿੱਤਰ ਸੁਧ ਪਾਈ। ਜਾਂ ਸਰਬ ਕਲਾ ਆਪੇ ਪਰਵੀਨ, ਤੈ ਬੇਗ ਦੇਵ ਕਹਾ ਕੋ ਚੀਨ। ਜਾਂ ਵਿਆਪਣ ਆਪ ਆਪੇ ਨੂੰ ਤਾਰੈ, ਤੋ ਸ਼ਗਨ ਪਸ਼ਗਨ ਕਹਾ ਵਿਚਾਰੈ। ਜੈ ਆਪਣ ਊਚੇ ਆਪਣੇ ਆਪ ਨੇਰਾ, ਤੈ ਕੌਣ ਠਾਕਰ ਕੌਣ ਕਹੀਆ ਚੇਰਾ। ਬਿਸਮਨ ਬਿਸਮਰ ਹੇ ਬਿਸਮਾ, ਨਾਨਕ ਆਪਣੀ ਗਾਜਾ ਨੂੰ ਆਪ। ਜੈ ਛਾਲਾ ਛੇਦ ਅਪੇ ਸਮਾਇਆ, ਉਹਾਂ ਕਿਸੇ ਵਿਆਹ ਥਮਾਇਆ। ਆਪਸ ਕੋ ਆਪੇ ਆਦੇਸ਼, ਤੇ ਗੁਣ ਕਾ ਨਹੀਂ ਪਰਵੇਸ਼। ਜਾਂ ਏਕ ਹੈ ਏਕ ਇੱਕ ਭਗਵੰਤਾ, ਤੈ ਕੌਣ ਚਿੰਤ ਕਿਸ ਲਾ ਗਿਆ ਚਿੰਤਾ। ਜੈ ਆਪਣੇ ਆਪ ਆਪ ਦਿਆਰਾ, ਤੈ ਕੌਣ ਕਥੈ ਕੌਣ ਸੁਣੈ ਹਾਰਾ। ਬਹੁ ਬੇਅੰਤ ਉੱਚੇ ਉੱਚਾ, ਨਾਨਕ ਉਸ ਕੋ ਆਪੇ ਪਹੁੰਚਾ। ਜੈ ਆਪ ਰਚੋ ਪਰਪੰਚ ਆਕਾਰ, ਤੇ ਗੁਣ ਮੈਂ ਕਿਨੂੰ ਬਸਦਾਉ। ਪਾਪ ਪੁੰਨ ਤੈ ਪਈ ਕਹਾਵਤ, ਕੋ ਨਰਕ ਕੋ ਸੁਰ ਮਿਸ਼ਾਵਤ।

ਆਉਣ ਅਨਕ ਪ੍ਰਕਾਰ ਕਿਉ ਵਖਿਆਉਣ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜੈ ਅਵਗਤ ਭਗਤ ਆਪ ਜੈ ਪ੍ਰਸੈ ਪ੍ਰਸਾਰ ਸੰਤ ਪ੍ਰਤਾਪ ਜੂ ਪਾਕਾ ਆਪੈ ਧਣੀ ਦੂ ਪਾਕਾ ਆਪੈ ਧਣੀ ਉਨਕੀ ਸੁਭਾ ਉਹਨੂੰ ਬਣੀ ਆਪੇ ਕੌਤਿਕ ਕਰੇ ਆਨੰਦ ਚੋਜ ਆਪੇ ਭੋਗਣ ਜੋਗ ਜੇ ਭਾਵੈ ਤੁਸੀਂ ਆਪਾਂ ਨਾ ਲਾਵੈ ਜੇ ਭਾਵੈ ਤੁਸੀਂ ਖੇਲ ਕਲਾਵੈ ਬੇਸ਼ੁਮਾਰ ਅਗਨੰਤ ਅਤੋਲੈ ਜਿਉਂ ਬੁਲਾਵੋ ਤੂੰ ਨਾਨਕ ਦਾਸ ਬੋਲੈ।

ਜਿਸਦਾ ਕੈਦ ਕੋਈ ਨਾ ਮਾਰੇ ਸੋ ਮੂਆ ਜਿਸ ਮਨੋਂ ਵਿਸਾਰੇ ਤਿਸ ਤਜ ਆਵਰ ਕਹਾ ਕੋ ਜਾਏ ਸਭ ਸਰੇਕ ਨਿਰੰਜਣ ਰਾਏ।

ਵਿਸ਼ਵਾਸ ਕਰ ਮਾਨੇ ਆ, ਕਰਨਹਾਰ ਨਾਨਕੇ ਕੇ ਜਾਣੇ ਆ। ਜਨ ਲਾਗਾ ਹਰੇ ਕਹਿਣਾ ਓਏ।

ਪਾਈ ਹੁਕਮ ਬੂਝ ਪਰੋਂ ਪਦ ਪਾਓਈ ਇਸਤੇ ਉੱਪਰ ਨਹੀਂ ਵਿਚਾਰ ਜਾਂ ਕੈ

ਨਾਨਕ ਬੌਰ ਨਾ ਆਵੈ ਜਾਵੇ, ਤਿਸਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਣ ਹਾਰ ਤੇ ਆਏ, ਨਿਰ ਪਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਭੁੰਟਣ ਹਾਰ, ਸ੍ਰੀ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੇ ਅੰਮ੍ਰਿਤ ਜਾਂ ਕੀ ਦ੍ਰਿਟ,

ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸ਼ਿਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸ

ਭਾਵ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ਼ ਪਾਤਾ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਦ ਤਨ ਪਰਬਤ ਹੈ ਪਾਰਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤ ਮਾਏ ਚਾਰ ਕੁੰਟ ਉਦੈ ਦਿਸ ਮਾਏ ਤੇ ਪਿੰਨ ਭਿੰਨਣਾ ਹੀ ਕੋਠਾਓ ਗੁਰ ਪ੍ਰਸਾਦ ਨਾਨ ਸੁਖ ਪਾਓ ਵੀਰ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਗਵਾਂ ਡੋਲੈ ਸਰਬ ਕਲਾਮ ਕਰਕੇ ਲੈ ਖੇਲ ਬੋਲਾਂ ਪਾਇਆ ਗੁਣਿਆ ਮੋਲ ਸਰ ਜੋਤ ਮੈਂ ਜਾਂਕੀ ਜੋਤ ਧਾਰਿਓ ਸਵਾਮੀ ਉਦਬੋਤ ਗੁਰਪ੍ਰਸਾਦ ਪ੍ਰਮਖਾ ਨਾਸ ਨਾਨਕ ਨੇ ਵਿਸਾਸ ਸੰਜਨਾ ਖਾ ਪੇਕਨ ਸਾ ਬ੍ਰਹਮ ਸੰਜਨਾ ਕਹਿ ਦਾ ਸਾ ਧਰਮ ਸੰਜਨਾ ਸੁਨਾ ਸਾ ਬਚਨ ਸਰਵਿਆਪੀ ਰਾਮ ਸਾ ਜਤਨ ਦਤਨ ਜਿਨ ਜਾਤ ਤਤ ਕੀ ਜਾਤ ਸਤ ਬਚਨ ਸਾਧ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨਾ ਹੈ ਕਰਨ ਕਰਾਵਣ ਹਰ ਪ੍ਰਭ ਜਾਨਾ ਹੈ ਅੰਤਰ ਵਸੇ ਬਾਰ ਪੀਓਈ ਨਾਨਕ ਦਰਸ਼ਨ ਦੇਹ ਸਮੋਈ ਆਪ ਸਤ ਕੀਆ ਸਭ ਸਤ ਤੇ ਪ੍ਰਭ ਤੇ ਸਗਲੀ ਉਤਪਾਤ

ਦਿਫਾਵੈ ਤਿਸ ਲਈ ਮਲਾਏ ਕਉ ਨਿਕਟ ਕੌਣ ਕਹੀਐ ਦੂਰ ਆਪੇ ਆਪ ਆਪ ਭਰਪੂਰ।

ਸਰਬਨੈਣ ਆਪ ਦੇਖਣਹਾਰਾ ਸਗਲ ਸਮਗਰੇ ਜਾਂ ਕਾਤਣਾ ਆਪਣ ਜਸ ਆਪ ਹੀ ਸੁਣਾਉਣ ਆਵਣ ਜਾਣ